ਜੀ ਉਹ ਸਤਿ ਦਾ ਦੇਖਾ ਗਿਆ ਕਿ ਜਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਕੱਪ ਨੂੰ ਨਹੀਂ ਛੁੰਦਾ ਹੈ ਜੇ ਜੁਰਮਾਨਾ ਭਰੇ ਤੇ

सतगुरु जप कर कर प्रगटिया सुनाया, सतगुरु सतम चलो चुकाया, उत्तम

ਜਿਨੀ ਸਚੋ ਸਚ ਪਿਆਇਆ ਆਉ ਨੀ ਮੰਦੇ ਭੈਣ ਰੱਖ ਕਰ ਸੁਪ੍ਰਿਤਰਮ ਕਮਾਇਆ ਆਉ ਨੀ ਦੁਨੀਆ ਤੋੜੈ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਮਨ ਦੇਵੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

ਸੋਰੀ ਸੱਚਾ ਸਾਹਿਬੈ ਕਿੰਨੇ ਸੱਚੋ ਸੱਚ ਬਤਾਇਆ ਜਿਸ ਤੋਂ ਕਿਸਨੇ ਸੱਤ ਕਿੰਨੇ ਸੱਚ ਕਮਾਇਆ ਸਤਿਗੁਰੂ ਮੇਰੇ ਸੱਚ ਪਾਤਸ਼ਾਹ ਸੱਚ ਵਸਾਇਆ ਮੂਰਖ ਸੱਚ ਨਾ ਜਨਮ ਮਨੁੱਖੇ।

ਮਲ ਖਾਈ ਸਰਸ਼ਾਈ ਪਈ ਮੂਰਖ ਦੇ ਪਤ ਗਵਾਈ ਵਿਣ ਨਾ ਵੈ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੀ ਸੋ ਸੁਖ ਪਾਈ।

ਨਾਲ ਕਰਮਾ ਬਾਰੇ ਬਟੋਲਾ ਲੈਣੀ ਤਾਂ ਨੇ ਚਤੁਰ ਪੁੰਜਾ ਛਦਾਇੰਦੇ ਤਿੰਨ ਮੰਗਾਂ ਚ

ਕੌੜੀਦਾਨ ਮੁੰਡਾ ਕਲੀ ਖਾਧੀ ਮਿਲ ਤਾਂ ਮੁਸਤਕਲਾ ਆਏ ਪੂਰਾ ਲਾਲ ਛੱਡਿਆ ਰਿਪੋਰਟ ਲੱਗਦੇ ਆਈਏ ਫਲ ਤੇਰੇ ਰੁਪਏ ਜੋ ਮੇਰੀ ਕਾਤ ਨਾ ਆਈਏ ਜੇ ਹੋਵੇ ਗੁਰ ਵੇਖਿਆ ਤਾਂ ਤੂੰ ਪਿਆ ਦੇ ਪਾਈਏ ਮਤ ਕੋਈ ਸਤਾਈਏ ਮਤ ਕੋਈ

ਕੀ ਕ੍ਰਿਸ਼ਨ ਸਰਵ ਦੇਵਾ ਦੇਵ ਦਵਤੇ ਆਤਮਾ ਤੋਂ ਵਾਦੇ ਸ੍ਰੀ ਕੋ ਜਾਣੇ ਭਯੋ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ ਮਹੱਲਾ ਪਹਿਲਾ ਖੁੰਬੇ ਵੱਧਾ ਜਲ ਰਹਿ ਜਾ।

ऐसी कहानी की।

ਸਤਿਗੁਰੂ ਤੁਹਾਡੇ ਜਿਨੇ ਕਸ਼ਿਸ਼ ਮੰਨਿਆ, ਜਿਨ ਕਰ ਦਿਸਗਿਆ ਨੰਜਲੇ ਨੇ ਕ੍ਰਿਜਕ ਨਿਹਾਲਿਆ, ਖਸਮ ਛੋੜ ਦੂਜੇ ਲਗੇ ਦੂਜੇ ਸੇ ਵਜਾਰਿਆ, ਸਤਿਗੁਰੂ ਬੈਠਾ ਬੋਲੇ ਵਿਚਾਰਿਆ।

0: ਕੁਸਦ ਜਾਹੀ ਮਹੱਲਾ ਪਹਿਲਾ
1: ਪੜੇ ਪੁਸਤਕ ਸੰਧਿਆ ਬਾਦੂ ਸਿਲ ਪੂਟ ਸਬਗਲ ਸਮਾਦੂ ਮੁਖ ਝੂੜ ਭੁੱਖਣ ਸਾਰੰ ਤ੍ਰੈ ਪਾਲ ਤਿਹਾਰ ਵਿਚਾਰ ਅੰਗਲ ਮਾਲਾ ਤਿਲਕ ਲਗਾ ਟੁੰਗੇ ਧੋਤੀ ਵਸਤਰ ਕਪਾ ਟੁੰਗੇ ਜਾਣ ਸੁਰਮੰਗ ਕਰਮੰਗ ਸਭ ਫੋਕਰ ਨਿਸ਼ਚੋ ਕਰਮੰਗ ਕਹੋ ਨਾਨਕ ਨੈ ਚੁਤਿਆਵੇ ਵਿਣ ਸਤਿਗੁਰ ਵਾਟ ਨ

ਜਾਗਣਾ ਨੰਗਾ ਦੂਜ ਚੱਕ ਕਦੇ ਸਿਖਰ ਅੰਦਾ

ਧੂੜੀ ਰਾਸ ਕੁੜਾ ਵਪਾਰ ਕੁੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜਿਆ ਭਰਪੂਰ ਮੱਥੇ ਟਿੱਕਾ ਤੀਰ ਤੋਤੀ ਖਾਈ ਹਰ ਸੁਰੀ ਜਗਤ ਕਸਾਈ ਨੀਰ ਬਸਰ ਪਹਿਰ ਹੋਵੇ ਪ੍ਰਵਾਣ ਮਲੀਸ਼ ਧਾਲੇ ਪੁੱਜੇ ਪੁਰਾਣ।

ਆਪੇ ਦੇਵੜੇ ਆਪੇ ਹੀ ਧਰਮ ਕਰਾਇੰਦਾ ਵੱਡੀ ਮੋਟਾ ਵੱਡੀ ਕੀ ਸਿਰ ਸਿਰ ਧੰਦੇ ਲਾਇੰਦਾ ਨਦਰੀ ਪੱਟੀ ਜੇਕਰ ਸੁਲਤਾਨਾ ਕਾ ਪਾਇੰਦਾ ਦਾਰੂ ਮੰਦਰ ਨੇ ਪਿੱਛ ਨਾ ਪਾਇੰਦਾ ਦਾਰੂ ਮੰਦਰ

ਪਾਂਡਵ ਬੂਆ ਪਣ ਪਾਲੀਆ ਪਾਂਡਵ ਹੈ ਬੰਧਾਨ ਸੋ ਕਿਉਂ ਮੰਦਾਖੀਆ ਜਿੱਦ ਮੇਰਾ ਜਾਨ ਪਾਂਡਵ ਹੀ ਪਾਂਡਵ ਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਹੀਏ ਭਗਤ ਚਾਰ ਨਾਨਕ ਤੇਮ ਕੇ ਚਲੇ।

आप ही कार्य सवारी।

ਕੁਛ ਰਸ ਨਾ ਲਿਆ ਹੈ ਜਿਤ ਕੀਤਾ ਪਾਇਆ ਆਪਣਾ ਸਰਕਾਰ ਪੂਰੀ ਧੋਖਾ ਲਿਆ ਮੰਦਾਮ ਮੈਂ ਪਿੱਛੇ ਤੇਰੇ ਮਿਹਨਤ ਨੇ ਹਲਿਆ ਜੋ ਸਹਿਲਾ ਨਾ ਹਲੇ ਤੇਰੇ ਹਾਂ ਪਾਸਾ ਧਾਲਿਆ ਕਿਛ ਲਾ ਦੇ ਧਾਲਿਆ ਕਿਛ ਲਾ ਦੇ।

सतनाम करता पुरख निर्भो निर्वैर अकाल मूर्त अजूनी

ਰਾ ਸਤਿਗੁਰੁ ਸੇਵਾ ਤੀਨ ਸੁਤਾਰਾ ਗੁਰਮੁਖ ਤਰੈ ਸੰਸਾਰਾ ਸਾਚੈ ਨਾਇ ਰਤੇ ਬੈਰਾਗੀ ਪਾਇਨ ਮੋਖ ਦੁਆਰਾ ਇੱਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਏਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਇਆਲਾ ਏਕੋ ਸੱਚ ਵਰਤੈ ਸਭ ਅੰਤਰ ਸਭਨਾ

ਸਭਨਾ ਦੀਵਾਨ ਦਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जिस पावन शब्द का पाठ आप संगत ने बड़े अदब सत्कार दे नाल प्यार सहित मान योग भाई साहब होरां पासों सरवण किया है। ये पावन बचन बडहंस राग दे अंदर तीसरे पातशाह धन गुरु अमरदास साहिब जी के मुखारबिन तो उचारे हुए गुरु ग्रंथ साहब जी के पावन अंग 559 दे उपर सुभायमान है। अज दे इन पावन बचना राही जो सतगुरु जी ने उपदेश बख्शिया उदे वेच अकाल पुरख परमेश्वर की बख्शिश दे सदका गुरु जी के मिलाप का जिक्र सतगुरु ने किया है। फिर उदी बख्शिश तो बिना वड़े वड़े पैगंबर जिन्हां नूं देव कह के संसार ने पूजिया उन्हां दी गल करदिआं नाल सतगुरु जी ने जिक्र करके ते इह समझाया भी इह वी किते ना किते तमा दे विच रजोगुण दे विच उलझे होए ने उहदी बख्शिश तों सखणिआं रहि के इस तरह दा जिहड़ा प्रकरण अज गुरु साहिब बख्श रहे भी गुरु दा ज्ञान गुरु उपदेश अकाल पुरख का मेल करवाउंदा है। अकाल पुरख की बख्शिश गुरु का ज्ञान बख्शती है। शब्द के नाल सानू जोड़ती है। शब्द गुरु का सहारा असानू अकाल की बख्शिश नाल मिलता है। क्योंकि जो शरीर नाल जुड़ांगे शरीर दे नाल माया दे गुणा दा संबंध भी है। शरीर नाल माया दे गुणा दा संबंध है। शब्द नाल माया दे गुणा दा संबंध नहीं है। वो वखरी गल है भी असी शब्द नाल माया शब्द दे सदका माया नाल संबंध जोड़ लीए पर शब्द गुरु दा माया नाल कोई संबंध नहीं है। वह सानू ज्ञान मतलब इउं कह लो जिहड़े माया दे तीन गुण ने जी उन्हां दा संबंध शरीर नाल है। जे शरीर है तो माया दे तीन गुण भी होणगे। जे शरीर विच्चों खत्म हो जाए फिर माया दे तीन गुण भी मुक जांदे ने। शरीर दे रहिंदिआं असी शरीर दे विच्चों माया दे तीन गुण छड्डणे ने। यही साडी जिंदगी दा मकसद ते उहनूं छड्डण दे लई गुरु साहिब कहिंदे तैनूं शब्द दा सहारा लैणा पएगा। उहनूं छड्डण दे लई शब्द गुरु दा सहारा लैणा पएगा। मतलब शब्द गुरु दे सहारे सदका असी माया दे तिना गुणा तो उपराम होंने। तो शब्द गुरु की है माया तो नरलेप। इस तरह का जिहड़ा प्रकरण है जी अज गुरु साहब बख्श रहे ने। सब तो पहला रहाउ दी पंक्ति विच जो मालिक ने बचन किए कहिंदे हर कर किरपा सत गुरु मिलाया। हर रारे नूं सियारी नाल हरी कर किरपा। रब जी ने किरपा कीती, हरी अकाल पुरख ने किरपा कीती, की बख्शिया? सतगुरु मिलाया, गुरु मिलाता, पूरे सतगुरु। फिर अगो गुरु ने उपकार कीता, पूरे सतगुर हर नाम त्याया। हुण पूरे सतगुरु दी बख्श सदका, क्योंकि इत्थे सतगुर दे रारे नूं फिर सियारी, सतगुरु ने की कीता, हर नाम त्याया। उहदे नाल जदों असीं जुड़ गए फिर रब दी बंदगी विच। इहनूं सौखे जे शब्दां च जे समझीए, गुरु अर्जन साहब दा बोल आप जी दीआं रचनावां ते रहिंदा। ज्ञान अंजन गुर दिया, ज्ञान दा सुरमा गुरु ने दिता, अखरी अर्थ। अज्ञान अंधेर विनाश, अज्ञानता दा हनेरा विनाश हो गया। हुण एक ख्याल करियो, हनेरा होवे चानण दी लोड़ पैंदी है, दिसदा ना होवे फिर अखां दे इलाज दी लोड़ पैंदी है। दोवें अलग अलग चीज़ां ने जी, अवस्थावां दोवें वक्खरियां ने। हनेरा होवे ते रोशनी दी जरूरत है, चानण दी लोड़ है। चानण होवे वेखण वाले नूं दिसदा ना होवे फिर अखां दे इलाज दी लोड़ है। गुरु साहब ने इस श्लोक जो दोवें जिक्र कीते ने, ज्ञान सतगुरु, ज्ञान नूं ना बाणी दे विच प्रकाश चानण कह के भी संबोधन कर दे। हुण ज्ञान अंजन दो चीज़ां हो गईयां जी, ज्ञान ते अंजन। आपां अर्थ ये कर दिंदे आ वी ज्ञान दा सुरमा। हुण इहनूं इदां कह लईए वी ज्ञान दा चानण, ते जिहड़ियां मेरियां अखां नूं दिसदा नहीं सी उहनां दे इलाज लई सुरमा। ਉਹ ਕਾਹਦਾ ਹੈ? ਉਹ ਵੀ ਗੁਰੂ ਉਪਦੇਸ਼ ਦਾ। ਗਿਆਨ ਨੇ ਅਗਿਆਨਤਾ ਖਤਮ ਕੀਤੀ, ਦੂਰ ਕਰਤੀ ਨਾ। ਗਿਆਨ ਆ ਗਿਆ, ਅਗਿਆਨਤਾ ਦੂਰ ਹੋ ਗਈ। ਹੁਣ ਮੇਰੀਆਂ ਅੱਖਾਂ ਨੂੰ ਨਹੀਂ ਸੀ ਦਿਸਦਾ, ਤੁਸੀਂ ਆਮ ਕਰਕੇ ਵੇਖੋਗੇ ਪੁਰਾਣੇ ਬਜ਼ੁਰਗ ਇਹ ਗੱਲ ਆਖਦੇ ਸੀ ਵੀ ਜੇ ਅੱਖ ਦੇ ਵਿੱਚ ਮਾੜੀ ਮੋਟੀ ਰੜਕ ਪੈਂਦੀ ਹੋਵੇ ਅੱਖਾਂ ਨੂੰ ਨਾ, ਤੇ ਕਹਿ ਦਿੰਦੇ ਸੀ ਵੀ ਅੱਖਾਂ 'ਚ ਸੁਰਮਾ ਪਾ ਲਾ, ਕੱਜਲ ਪਾ ਲਾ, ਅੱਖ ਦੇ ਵਿੱਚ ਸਲਾਈ ਸੁਰਮੇ ਦੀ ਲਾ ਲਾ, ਹੈ ਨਾ। ਉਹਦੇ ਨਾਲ ਪਿਆ ਹੋਇਆ ਜੇ ਕਿਤੇ ਮਾੜਾ ਮੋਟਾ ਕਿੰਕਰ ਹੋਵੇ ਅੱਖ ਦੇ ਵਿੱਚ ਤਾਂ ਉਹ ਨਿਕਲ ਜਾਂਦਾ, ਅੱਖ ਜਿਹੜੀ ਹੈ ਉਹਨੂੰ ਦਿਸਣਾ ਸਾਫ਼ ਹੋ ਜਾਂਦਾ। ਗਿਆਨ ਰੂਪੀ ਸੁਰਮਾ, ਗਿਆਨ ਦੇ ਚਾਨਣ ਵਿੱਚ ਗਿਆਨ ਦਾ ਸੁਰਮਾ ਗੁਰੂ ਨੇ ਬਖਸ਼ਿਆ, ਅਗਿਆਨਤਾ ਮੁੱਕੀ ਅਤੇ ਹਨੇਰਾ ਮੁੱਕ ਗਿਆ, ਦਿਸਣ ਲੱਗ ਪਿਆ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ, ਰੱਬ ਦੀ ਕਿਰਪਾ ਦੇ ਸਦਕਾ। ਹੁਣ ਇਹਨੂੰ ਜਦੋਂ ਆਪਾਂ ਭਾਵ ਅਰਥਾਂ ਦੇ ਰੂਪ, ਜਦੋਂ ਅਖਰੀ ਅਰਥ ਕਰੀਏ ਤੇ ਹਰ ਦਾ ਅਰਥ ਆਪਾਂ ਪਰਮੇਸ਼ਰ ਕਰਦੇ ਹਾਂ। ਹਰ ਕਿਰਪਾ ਤੇ ਸੰਤ ਭੇਟਿਆ, ਭੇਟਿਆ ਮਤਲਬ ਮਿਲਾਪ ਹੋਣਾ। ਸੰਤ, ਸੰਤ ਦਾ ਅਖਰੀ ਅਰਥ ਜਦੋਂ ਕਰਾਂਗੇ ਉਦੋਂ ਸੰਤ। ਨਾਨਕ, ਹੇ ਨਾਨਕ ਜੀਓ, ਮਨ ਪ੍ਰਗਾਸ, ਮਨ ਦੇ ਵਿੱਚ ਕੀ ਹੋ ਗਿਆ? ਪ੍ਰਗਾਸ, ਚਾਨਣ ਹੋ ਗਿਆ। ਹੁਣ ਭਾਵ ਅਰਥ ਕਰੋ, ਗੁਰੂ ਨੇ ਕਿਰਪਾ ਕੀਤੀ, ਗਿਆਨ ਦਾ ਸੁਰਮਾ ਅੱਖਾਂ ਨੂੰ ਬਖਸ਼ਿਆ, ਗਿਆਨ ਦਾ ਸੁਰਮਾ ਬਖਸ਼ਿਆ, ਉਹਨਾਂ ਅੱਖਾਂ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਹੁਣ ਬਖਸ਼ਿਆ ਕਿੰਨੇ ਹੈ ਜੀ? ਗੁਰੂ ਨੇ। ਕਿਰਪਾ ਕਿੰਨੇ ਕੀਤੀ ਹੈ? ਗੁਰੂ ਨੇ। ਹੁਣ ਜਦੋਂ ਹਰ ਦਾ ਅਰਥ ਕਰਾਂਗੇ, ਭਾਵ ਅਰਥ ਵਿੱਚ ਇੱਥੇ ਹਰ ਦਾ ਮਤਲਬ ਗੁਰੂ, ਹਰ ਕਿਰਪਾ ਤੇ ਗੁਰੂ ਦੀ ਕਿਰਪਾ ਸਦਕਾ, ਸੰਤ, ਸੰਤ ਸ਼ਬਦ ਇੱਥੇ ਪਰਮਾਤਮਾ ਲਈ ਹੈ, ਭੇਟਿਆ, ਪਰਮੇਸ਼ਵਰ ਦਾ ਮਿਲਾਪ ਹੋਇਆ। ਨਾਨਕ ਮਨ ਪ੍ਰਗਾ, ਮਨ ਵਿੱਚ ਚਾਨਣ ਹੋ ਗਿਆ। ਗਿਆਨ ਦਾ ਸੁਰਮਾ ਗੁਰੂ ਨੇ ਦੇਣਾ। ਗਿਆਨ ਅੰਜਨ ਇੰਨੀ ਨੇਤਰੀ ਪੜਿਆ, ਉਹ ਜਿਹੜਾ ਨੇਤਰਾਂ ਵਿੱਚ ਗਿਆਨ ਦਾ ਅੰਜਨ ਪੈਣਾ, ਉਹ ਗੁਰੂ ਨੇ ਦੇਣਾ ਜੇ। ਅਤੇ ਜਦੋਂ ਗਿਆਨ ਦਾ ਸੁਰਮਾ ਗੁਰੂ, ਉਪਦੇਸ਼ ਗੁਰੂ ਬਖਸ਼ਦਾ, ਫਿਰ ਉਹਦੇ ਸਦਕਾ ਕਿਹਦਾ ਮਿਲਾਪ ਹੁੰਦਾ? ਅਕਾਲ ਪੁਰਖ ਦਾ। ਕਿਉਂਕਿ ਗੁਰੂ ਰੱਬ ਦਾ ਗਿਆਨ ਬਖਸ਼ਦਾ ਹੈ। ਗੁਰੂ ਕਹਿੰਦਾ, ਗੁਰੂ ਅਕਾਲ ਪੁਰਖ ਦਾ ਗਿਆਨ ਬਖਸ਼ਦਾ, ਗੁਰੂ ਪਰਮੇਸ਼ਵਰ ਦਾ ਗਿਆਨ ਬਖਸ਼ਦਾ। ਗੁਰੂ ਨੇ ਕਿਰਪਾ ਕੀਤੀ, ਮੈਨੂੰ ਪਰਮੇਸ਼ਵਰ ਦਾ ਮਿਲਾਪ ਹੋਇਆ। ਜਦੋਂ ਪਰਮੇਸ਼ਵਰ ਦਾ ਮਿਲਾਪ ਹੋਇਆ, ਮਨ ਪ੍ਰਗਾਸ਼, ਮਨ ਵਿੱਚ ਮੇਰੇ ਚਾਨਣ ਹੋ ਗਿਆ। ਹੁਣ ਅੱਜ ਦੇ ਪਾਵਨ ਬਚਨਾਂ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ, ਹਰ ਕਰ ਕਿਰਪਾ ਸਤ ਗੁਰੂ ਮਿਲਾਇਆ। ਰੱਬ ਨੇ ਕਿਰਪਾ ਕੀਤੀ, ਮੈਨੂੰ ਗੁਰੂ ਬੁਲਾਤਾ। ਅਕਾਲ ਪੁਰਖ ਨੇ ਆ ਬਖਸ਼ਿਸ਼ ਹੈ ਜੀ, ਜਿਹੜੀ ਲੈ ਬਖਸ਼ਿਸ਼ ਲੈ ਕੇ ਆਪਾਂ ਬੈਠੇ ਹੋਏ ਹਾਂ ਨਾ, ਸਰੀਰ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਬਚਨ ਪੜ੍ਹੋ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹਨੂੰ ਚੇਤੇ ਕਰ ਰਹੇ, ਇਹਨੂੰ ਲੋੜ ਰਹੇ ਨੇ, ਚਾਹੁੰਦੇ ਨੇ ਕੌਣ? ਦੇਵ। ਅਤੇ ਸਾਡੇ ਕੋਲ ਕੀ ਹੈ? ਦੇਹੀ ਹੈ, ਉਹ ਚਾਹੁੰਦੇ ਨੇ, ਪਰ ਸਾਨੂੰ ਮਿਲੀ ਹੋਈ ਹੈ ਦੇਹੀ, ਸਾਨੂੰ ਸਰੀਰ ਮਿਲਿਆ ਹੋਇਆ। ਇਹਦਾ ਮਤਲਬ ਅਸੀਂ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹਾਂ, ਉਹਦੀ ਰਹਿਮਤ ਦੇ ਪਾਤਰ ਹਾਂ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਨਾਲ ਕੀ ਆਖਿਆ? ਭਜਹੋ ਗੋਬਿੰਦ। ਭਜਹੋ ਮਤਲਬ ਚੇਤੇ ਕਰਨਾ, ਗੋਬਿੰਦ ਅਕਾਲ ਪੁਰਖ, ਭੂਲ ਮਤ ਜਾਹੋ, ਉਹਨੂੰ ਭੁੱਲਣਾ ਨਹੀਂ। ਮਾਨਸ ਜਨਮ ਕਾ ਇਹੀ ਲਾਹੋ, ਕਹਿੰਦੇ ਮਨੁੱਖਾ ਜਨਮ ਦਾ ਇਹ ਲਾਭ ਹੈ। ਹਰ ਕਰ ਕਿਰਪਾ ਸਤ ਗੁਰੂ ਮਿਲਾਇਆ, ਰੱਬ ਨੇ ਕਿਰਪਾ ਕੀਤੀ, ਮੈਨੂੰ ਗੁਰੂ ਮਿਲਾਤਾ। ਮਨੁੱਖਾ ਦੇਹੀ ਬਖਸ਼ੀ, ਅਕਾਲ ਪੁਰਖ ਦੀ ਬਖਸ਼ਿਸ਼। ਇਸ ਦੇਹੀ ਦੇ ਨਾਲ ਨਾਲ ਉਹਨੇ ਵਿਵੇਕਤਾ ਬਖਸ਼ੀ, ਚੰਗੀ ਮਤ ਬਖਸ਼ੀ, ਅਕਾਲ ਪੁਰਖ ਦੀ ਬਖਸ਼ਿਸ਼। ਉਹਦੀ ਚੰਗੀ ਬਖਸ਼ੀ ਮਤ ਸਦਕਾ ਅਸੀਂ ਗੁਰੂ ਦਰ 'ਤੇ ਚੱਲ ਕੇ ਆ ਗਏ, ਅਕਾਲ ਪੁਰਖ ਦੀ ਬਖਸ਼ਿਸ਼। ਹੁਣ ਉਹ 'ਤੇ ਰਹਿਮਤ ਕਰ ਰਿਹਾ, ਅਸੀਂ ਗੁਰੂ ਕੋਲ ਆ ਗਏ। ਇੱਥੇ ਆ ਕੇ ਸਾਡਾ ਮਨ ਗਿਆਨ ਨਾ ਗ੍ਰਹਿਣ ਕਰੇ, ਇਹ ਸਾਡੇ ਮਨ ਦੀ ਬਦਕਿਸਮਤੀ ਹੈ। ਬਖਸ਼ਿਸ਼ ਮਿਲਣ ਦੇ ਬਾਵਜੂਦ ਵੀ ਗੁਰੂ ਦੇ ਮਿਲਾਪ ਤੋਂ ਸੱਖਣਾ ਰਹਿ ਜਾਏ, ਬਦਕਿਸਮਤੀ ਹੈ। ਗੁਰੂ ਦਰ 'ਤੇ ਆ ਗਏ, ਹੁਣ ਗੁਰੂ ਦਰ 'ਤੇ ਆ ਕੇ ਚਾਹੀਦਾ ਤੇ ਇਹ ਸੀ, ਮੈਂ ਗੁਰੂ ਉਪਦੇਸ਼ ਜ਼ਿੰਦਗੀ 'ਚ ਧਾਰਨ ਕਰਦਾ। ਗੁਰੂ ਉਪਦੇਸ਼ ਸੁਣਿਆ, ਗੁਰੂ ਉਪਦੇਸ਼ ਜੀਵਨ 'ਚ ਧਾਰਨ ਕਰਦਾ। ਜਦੋਂ ਗੁਰੂ ਉਪਦੇਸ਼ ਜੀਵਨ ਵਿੱਚ ਧਾਰਨ ਕਰਦਾ, ਫਿਰ ਉਹ ਗੁਰੂ ਉਪਦੇਸ਼ ਸਦਕਾ ਮੇਰਾ ਮੁੜ ਅਕਾਲ ਪੁਰਖ ਨਾਲ ਮਿਲਾਪ ਬਣਦਾ। ਜਿਹਦੇ ਕੋਲੋਂ ਮੈਂ ਵਿਛੜ ਕੇ ਆਇਆ ਹਾਂ, ਜਿਹਨੇ ਤਰਸ ਕਰਕੇ ਸੰਸਾਰ 'ਤੇ ਭੇਜਿਆ ਹੈ, ਇਸ ਦੇਹੀ ਨੂੰ ਦੇ ਕੇ ਭੇਜਿਆ, ਇਹ ਦੇਹੀ ਲੈ ਕੇ ਮੈਂ ਸੰਸਾਰ 'ਤੇ ਆਇਆ, ਅਤੇ ਸਤਿਗੁਰੂ ਨੇ ਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ, ਗੁਰੂ ਦੀ ਸ਼ਰਨ ਵਿੱਚ ਭੇਜਿਆ, ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਹੁਣ ਗੁਰੂ ਦੀ ਸ਼ਰਨ ਵਿੱਚ ਆ ਕੇ ਮੈਂ ਗੁਰੂ ਉਪਦੇਸ਼ ਗ੍ਰਹਿਣ ਕਰਦਾ, ਅਤੇ ਮੁੜ ਮੇਰਾ ਮਿਲਾਪ ਉਹਦੇ ਨਾਲ ਹੁੰਦਾ ਜਿਹਦੇ ਨਾਲ ਮੈਂ ਵਿਛੜਿਆ ਹਾਂ, ਫਿਰ ਸੰਯੋਗ ਬਣਦਾ, ਮੁੜ ਦੁਬਾਰਾ ਅਕਾਲ ਪੁਰਖ ਨਾਲ ਏਕਤਾ, ਉਹਦੇ ਨਾਲ ਇੱਕਮਿਕਤਾ ਬਣਦੀ। ਜਦੋਂ ਉਹਦੇ ਨਾਲ ਇੱਕਮਿਕਤਾ ਬਣਦੀ ਨਾ, ਫਿਰ ਇਹ ਗੁਰੂ ਦੀ ਬਖਸ਼ਿਸ਼ ਹੈ ਜੀ, ਗੁਰੂ ਉਪਦੇਸ਼ ਹੈ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰ ਹਰ ਨਾਮ 'ਤੇ ਆਇਆ। ਗੁਰੂ ਨੇ ਕਿਰਪਾ ਕੀਤੀ, ਉਹਨੇ ਰੱਬ ਦੀ ਬੰਦਗੀ ਵਿੱਚ ਜੋੜਦਾ, ਰੱਬ ਦੀ ਬੰਦਗੀ ਵਿੱਚ ਜੋੜਦਾ। ਦੇਖੋ ਜੀ, ਅਕਾਲ ਪੁਰਖ ਨੇ ਨਾ ਸਾਨੂੰ ਆਪਣੀ ਅੰਸ਼ ਰੂਪ ਦੇ ਕੇ ਆਪਣੇ ਤੋਂ ਵਿਛੋੜਤਾ, ਪਰ ਉਹਨੇ ਦੂਰੀ ਨਹੀਂ ਪਾਈ ਸਾਡੇ ਤੋਂ, ਉਹਨੇ ਦੂਰੀ ਨਹੀਂ ਪਾਈ ਸਾਡੇ ਤੋਂ, ਉਹ ਸਾਡੇ ਅੰਦਰ ਬਹਿ ਗਿਆ। ਫਿਰ ਹੋਰ ਬਖਸ਼ਿਸ਼ ਵੇਖੋ, ਜਿਹਦੀ ਸ਼ਰਨ ਵਿੱਚ ਉਹਨੇ ਭੇਜਿਆ ਉਹਦਾ ਹੀ ਰੂਪ ਹੈ, ਉਹਦਾ ਹੀ ਰੂਪ ਹੈ। ਇਹਨੂੰ ਸੌਖੇ ਜਿਹੇ ਰੂਪ 'ਚ ਸਮਝੀਏ, ਪਿਤਾ ਦਾ ਬੜਾ ਨਾਮ ਨਾ, ਬੜਾ ਨਾਮ ਨਾ, ਅਸਲ ਰਸੂਖ ਬਹੁਤ ਹੈ ਬਾਪੂ ਦਾ। ਉਹ ਚਾਹੁੰਦਾ ਵੀ ਮੇਰੀ ਔਲਾਦ ਚੰਗਾ ਜੀਵਨ ਜਿਉਣ ਦੀ ਜਾਚ ਸਿੱਖੇ, ਦੁਨਿਆਵੀ ਜ਼ਿੰਮੇਵਾਰੀਆਂ ਨੂੰ ਸਮਝੇ ਅਤੇ ਦੁਨਿਆਵੀ ਕਾਰ ਵਿਹਾਰ ਸੰਭਾਲੇ। ਅਤੇ ਉਹ ਚਾਹੁੰਦਾ ਮੇਰੀ ਔਲਾਦ ਇਹ ਸਾਰਾ ਕੁਝ ਸਿੱਖੇ, ਉਹਦਾ ਨਾਮ ਨਾ ਬੜਾ ਹੈ। ਉਹਨੇ ਆਪਣੀ ਔਲਾਦ ਨੂੰ ਕਿਹਾ ਵੀ ਮੈਂ ਤੇਰੇ ਨਾਲ ਹਾਂ, ਪਰ ਤੈਨੂੰ ਹੁਣ ਇੱਥੋਂ ਕਿਸੇ ਹੋਰ ਥਾਵੇਂ ਜਾਣਾ ਪਏਗਾ। ਉਹਨੇ ਆਪਣੇ ਤੋਂ ਦੂਰ ਕਰਤਾ, ਪਰ ਨਾਲ ਇੱਕ ਹੌਸਲਾ ਦੇ ਕੇ ਦੂਰ ਕੀਤਾ ਵੀ ਮੈਂ ਤੇਰੇ ਨਾਲ ਹਾਂ, ਤੇਰੇ ਤੋਂ ਵੱਖਰਾ ਨਹੀਂ। ਉਹਨੇ ਭੇਜ ਦਿੱਤਾ, ਜਿੱਥੇ ਭੇਜਿਆ ਜਿਹਦੇ ਕੋਲ ਭੇਜਿਆ ਉਹਦੇ ਨਾਲ ਸੰਬੰਧ ਬਾਪੂ ਦੇ ਚੰਗੇ ਨੇ, ਪਰ ਉਹਨੂੰ ਨਾਲ ਇਹ ਕਿਹਾ ਵੀ ਮੈਂ ਆਪਣੀ ਔਲਾਦ ਤੇਰੇ ਕੋਲ ਭੇਜ ਰਿਹਾ, ਅਤੇ ਇਹ ਨਹੀਂ ਵੀ ਤੂੰ ਜਿਹੜੀ ਔਲਾਦ ਮੈਂ ਤੇਰੇ ਕੋਲ ਸਿੱਖਣ ਵਾਸਤੇ ਭੇਜ ਰਿਹਾ, ਤੇਰੇ ਕੋਲ ਦੁਨੀਆਦਾਰੀ ਨੂੰ ਸਮਝਣ ਵਾਸਤੇ ਭੇਜ ਰਿਹਾ, ਤੇਰੇ ਕੋਲ ਵਪਾਰ ਸਿੱਖਣ ਵਾਸਤੇ ਭੇਜ ਰਿਹਾ, ਤੇਰੇ ਕੋਲ ਸੰਸਾਰ ਦੇ ਕਾਰ ਵਿਹਾਰ ਸੰਭਾਲਣੇ ਸਿੱਖਣ ਵਾਸਤੇ ਮੈਂ ਆਪਣੀ ਔਲਾਦ ਤੇਰੇ ਕੋਲ ਭੇਜਣ ਲੱਗਾ, ਅਤੇ ਤੂੰ ਕਿਤੇ ਇਹਦੇ ਨਾਲ ਰੈਤ ਨਾ ਕਰਦਾ ਫਿਰੀ। ਹਾਂ, ਆਪਣਾ ਸੰਬੰਧ ਬਹੁਤ ਚੰਗਾ ਹੈ ਆਪਣੇ ਨਾਲ, ਬੜੇ ਆਪਣੀ ਮਿੱਤਰਤਾ ਬੜੀ ਗੂੜੀ ਹੈ, ਆਪਣੀ ਮਿੱਤਰਤਾ ਨੂੰ ਬੜਾ ਲੰਮਾ ਅਰਸਾ ਹੋ ਗਿਆ, ਤੂੰ ਜਾਣਦਾ ਮੇਰੀ ਔਲਾਦ ਹੈ, ਪਰ ਇੱਕ ਗੱਲ ਚੇਤਾ ਰੱਖੀ, ਇਹ ਇਹਨੂੰ ਨਾ ਪਤਾ ਲੱਗੇ ਵੀ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ, ਤੂੰ ਇਹਨੂੰ ਸਿਖਾਉਣਾ, ਜਿੱਥੇ ਲੋੜ ਪਵੇ ਇਹਨੂੰ ਝਿੜਕਣਾ ਵੀ ਹੈ, ਜਿੱਥੇ ਲੋੜ ਪਵੇ ਇਹਨੂੰ ਦੁਲਾਰਨਾ, ਇਹਨੂੰ ਪਿਆਰ ਵੀ ਦੇਣਾ, ਪਰ ਇਹਨੂੰ ਸਿਖਾਉਣਾ, ਸਿਖਾਏ ਬਿਨਾ ਇਹਨੂੰ ਭੇਜੀ ਨਾ। ਉਹ ਕਹਿੰਦਾ ਜੀ ਠੀਕ ਹੈ, ਔਲਾਦ ਚਲੀ ਗਈ। ਹੁਣ ਪਿਓ ਨੇ ਦੂਰ ਨਹੀਂ ਨਾ ਕੀਤਾ, ਆਪਣੇ ਤੋਂ ਦੂਰ ਵੀ ਨਹੀਂ ਕੀਤਾ, ਹੌਸਲਾ ਦੇ ਕੇ ਤੋਰਿਆ ਮੈਂ ਤੇਰੇ ਨਾਲ ਹਾਂ। ਜਿਹਦੇ ਕੋਲ ਭੇਜਣ ਲੱਗਾ ਉਹ ਵੀ ਪਿਓ ਦਾ ਸਾਥੀ ਹੈ, ਬਾਪੂ ਨੇ ਵੱਖਰਾ ਨਹੀਂ ਕੀਤਾ, ਬਸ ਇੰਨੇ ਉੱਥੇ ਦੁਨਿਆਵੀ ਦੁਨੀਆਦਾਰੀ ਸਿਖਾਉਣੀ ਹੈ, ਪਰ ਨਾਲ ਉਹਨੂੰ ਕਿਹਾ ਵੀ ਥੋੜ੍ਹਾ ਜਿਹਾ ਸੁਭਾਅ ਸਖਤ ਵੀ ਰੱਖੀ, ਜੇ ਕਿਤੇ ਡੋਲਣ ਲੱਗੇ ਇਹਨੂੰ ਸੰਭਾਲ ਵੀ ਲਈ, ਅਤੇ ਜੇ ਕਿਤੇ ਭੁੱਲ ਵੀ ਕਰੇ ਇਹਨੂੰ ਬਖਸ਼ ਵੀ ਦਈ, ਪਰ ਜੇ ਕਿਤੇ ਅਵੇਸਲਾ ਹੋਵੇ ਤਾਂ ਫਿਰ ਝਿੜਕ ਵੀ ਲਈ। ਸਾਰੀਆਂ ਉਹਨੂੰ ਜ਼ਿੰਮੇਵਾਰੀਆਂ ਦੇਤੀਆਂ, ਸਾਰੇ ਹੱਕ ਉਹਨੂੰ ਦੇਤੇ ਵੀ ਮੇਰੀ ਔਲਾਦ ਨੂੰ ਸਿਖਾ ਕੇ ਕੱਲੀ। ਉਹ ਕਹਿੰਦਾ ਜੀ ਠੀਕ ਹੈ, ਗਿਆ, ਰਹਿਣ ਸਹਿਣ ਸਭ ਕੁਝ ਬਖਸ਼ਿਆ, ਕੰਮ ਕਾਰ ਵੀ ਉਹਨੇ ਸਿਖਾਇਆ, ਦੁਨਿਆਦਾਰੀ ਵੀ ਸਿਖਾਈ, ਵਪਾਰ ਵੀ ਸਿਖਾਇਆ, ਸਭ ਕੁਝ ਸਿਖਾਇਆ। ਜਿੱਥੇ ਉਹਦਾ ਮਨ ਡੋਲਣ ਲੱਗਦਾ ਸੀ ਉੱਥੇ ਹੌਸਲਾ ਵੀ ਦਿੰਦਾ ਸੀ, ਤੂੰ ਪ੍ਰਵਾਹ ਨਾ ਕਰ ਮੈਂ ਤੇਰੇ ਨਾਲ ਹਾਂ। ਜਦੋਂ ਇੰਨੀ ਗੱਲ ਕਹਿ ਦੇ ਫਿਰ ਲਾਪਰਵਾਹ ਵੀ ਹੋ ਜਾਂਦਾ ਨਾ ਬੰਦਾ, ਵੀ ਮੈਂ ਤੇਰੇ ਨਾਲ ਕੋਈ ਗੱਲ ਨਹੀਂ, ਤੂੰ ਪ੍ਰਵਾਹ ਨਾ ਕਰ, ਫਿਰ ਉਹ ਲਾਪਰਵਾਹ ਹੋ ਜਾਂਦਾ, ਅਤੇ ਜਿੱਥੇ ਲਾਪਰਵਾਹ ਹੁੰਦਾ ਸੀ ਉੱਥੇ ਫਿਰ ਝਿੜਕ ਵੀ ਦਿੰਦਾ ਸੀ ਵੀ ਲਾਪਰਵਾਹੀ ਨਹੀਂ ਚੱਲਣੀ। ਇੱਕ ਦਿਨ ਆ ਗਿਆ ਜੀ, ਦੁਨੀਆਦਾਰੀ ਸਾਰੀ ਸਿੱਖ ਗਿਆ, ਬੜਾ ਚੰਗਾ ਵਪਾਰੀ ਬਣ ਗਿਆ। ਜਦੋਂ ਕਾਫੀ ਲੰਮਾ ਅਰਸਾ ਲੰਘ ਗਿਆ ਨਾ ਸਿੱਖ ਗਿਆ, ਅਤੇ ਫਿਰ ਪਿਓ ਨੇ ਸੱਦ ਲਿਆ ਵੀ ਪੁੱਤ ਹੁਣ ਆ ਜਾ, ਹੁਣ ਆ ਜਾ। ਉਹ ਆ ਗਿਆ, ਉਹਨੇ ਵੇਖਿਆ ਆਪਦੇ ਪੁੱਤਰ ਨੂੰ, ਬੜਾ ਖੁਸ਼ ਹੋਇਆ। ਫਿਰ ਉਹਨੇ ਆਪਣੇ ਮਿੱਤਰ ਦਾ ਸ਼ੁਕਰ ਕੀਤਾ ਵੀ ਭਾਈ ਤੇਰਾ ਸ਼ੁਕਰਾਨਾ, ਤੂੰ ਮੇਰੀ ਔਲਾਦ ਨੂੰ ਚੰਡ ਕੇ ਭੇਜਿਆ, ਭਾਵ ਸਿਖਾ ਕੇ ਭੇਜਿਆ, एक चंगे टीचर वांगू कह लो, चंगे उस्ताद वांगू कह लो, भी तू मेरी औलाद नू चंगा सिखा के भेज दे। बड़ा पिता प्रसन्न होया। हुण प्यो दी खुशी कादे ते है? पुत्र दी काड़त ते। काड़त घड़ी किन्ने है? उहदे मित्र ने। पर कढवाउण लई तैयार कौन होया? पुत्र आप। कल्या किन्ने? प्यो ने। यह सारा कुछ साडे नाल वरतदा है। अकाल पुरख साडा पिता, उन्हें सानू अपने तो दूर किया। पर दूर यह नहीं भी हुण उन्हें कहा भी तू जा जिथे मर्जी तुरिया फिर, नहीं, अपना आपा उन्हें वेच टकाया। जिवें प्यो ने हौसला दे के भेजे ना भी परवाह ना कर मैं तेरे नाल हाँ, अकाल पुरख ने भी कह के भेजिया मैं तेरे नाल हाँ। फिर पिता ने भेजे अपने मित्र कोल, अकाल पुरख ने भेजे गुरु कोल। हुण गुरु की है? उहदा रूप। हुण गुरु ने फिर वह सारे सुभा जिथे मन डोलन लगता सी उथे धीरज दे दिंदा सी गुरु भी मन नूं डोलाई ना। जिथे अवेसला हुंदा सी उथे गुरु झिड़क भी दिंदे सी, दिंदे ने। अज भी जे मन साडा अवेसला होवे गुरु बाणी राही झिड़कदे भी ने। जे असी लापरवाह होइए गुरु फिर सुचेत करदे ने। जे असी मन करके डोलन लगीए सतगुरु फिर आसरा दिंदे भी डोली ना। हुण जदों चंगी घाड़त घड़ी जाएगी, चंगी घाड़त घड़ी जाएगी, दुनियादारी भी सिख लांगे, अध्यात्म का जीवन भी सिख लांगे। जदों चंगा अध्यात्म का जीवन सिख लिया, जिदण प्यो ने सदा देना है असी जावांगे, जो प्यो को जावांगे फिर वो साडी सोहनी घाड़त नूं वेख के प्रसन्न होएगा। पुत्र भी प्रसन्न होएगा पिता नूं मिलके, ते पिता भी प्रसन्न होएगा अपने पुत्र की चंगी घाड़त वेख के। मनुख की चंगी घाड़त गुरु ने घड़नी जे, ते जिहड़ी घाड़त गुरु ने घड़नी है जिदण उस घाड़त दे नाल अकाल पुरख दे दर ते जावांगे फिर उहदी बख्शिश मिलेगी। निशान उहदी रहमत उहदी किरपा। सतगुरु जी कहिंदे अकाल पुरख ने तरस कीता, गुरु दा मिलाप बख्शिया, ते गुरु ने रहमत कीती फिर हर नाम ते आया उन्हें बख्शिश करके रब की बंदगी बेच जोड़ दिता।
1: अमृत नाम सद मीठा लगा।

0: हर जियो मन वसाया।
1: फिर जी पहले पदे तो शब्द की आरंभता की, अमृत नाम सद मीठा लागा, गुर शब्दी साद आया। अकाल पुरख परमेश्वर दा अमृत रूपी नाम मिठा लगन लग पया, मिठा लगन लग पया। किवें? गुर शब्दी, गुरु दे शब्द सदका साद आया। साद मतलब स्वाद। जदों गुरु उपदेश धारण कीता, गुरु उपदेश नाल मैनू रब दे नाम दा रस आया। जदों रस आया फिर मिठा लगन लग पिया, रस आया फिर मिठा लगन लग पिया। ते हुण जिहड़ी कर्म विचों रस आउण लग जे फिर मनुख वार वार करदा। ते कहण च कोई गुरेज नहीं जी, जिदन रब की बंदगी चो रस आउण लग जाएगा उदन बंदगी भी मनुख बार बार करदा। यही कारण है भगत साहिबाना ने अपनी बंदगी विच कदे बिघन नहीं सी पैण दिता, रस आ रहा। तुसीं वेखो संसारक तौर ते जिहड़े कर्म चों जे आपां नूं रस आउण लग जाए, मान लो एक आपां किताब ही पढ़न लग जाइए, जे ते किताब पढ़ते हैं किताब पढ़ चो रस आउण लग जाए, फिर भावें कोले कोई ढोल बजाई जाए, जो मर्जी करी जाए, बंदा अपने उस रस च मगन है। उहनूं पता है भी मैं पढ़ रहा, मैं किताब च जुड़िया, किताब नूं पढ़ना है, इहदे तों सिखणा है। उहदे कोल कोई नची जाए, कोई टप्पी जाए, कोई रौला पाई जाए, कोई ढोल वजाई जाए, जदों एकाग्रता नाल उस किताब विच खुभिया होएगा, रस लै रहा होएगा, फिर डिस्टर्ब नहीं होंदा। ते जे बद्दा चट्टी होवे फिर ते मौका भालदा है, फिर उही इंसान मौका भालदा है कि मैं पढ़ना तो नहीं चाहता, जबरदस्ती मैनूं पढ़ना पै रहा है, फिर वो मौका की भालदा है भी कोई रता मातर रौला पावे, कोई मेरे कोल आके कुछ आखे, तो मैं इसे थां ते सब कुछ छड के उठ खड़ोवां। आ फर्क है। जेड़ा ते प्रेमा भगती च जुड़ जांदा है, उन्हां दी लिव नहीं टुटी, उन्हां दी सुरत नहीं टुटी, उन्हां नूं जिथे मर्जी जिवें मर्जी जिहड़ी थां ते मर्जी तशद्दद कीता होवे, उह कहिंदे कोई परवाह ही नहीं, जुड़े आ। ते जिहड़े जुड़े कोई नहीं, जिहड़े सिर्फ विखावा कर रहे सन जां विखावा करदे ने, उह फिर किसे तरह दे तशद्दद तों, किसे तरह दे दुख तों, ते मौका भाल दे वी कोई वेला होवे ते सानूं कोई आके वी छड्ड परे, तैनूं दस इहदे बदले की चाहीदा, फिर सारा कुछ छड्ड के पासे हो जांदे ने। बस आही खेड वरतदी है जी सारी। जिद्दन अमृत नाम दा रस गुरु बख्शे सदका आउण लग पिया, उदन मन प्रेमा भगती विच जुड़ेगा, फिर दुनियावी कार विहारां विच उलझेगा नहीं। जिन्ना चिर मन दुनियावी कारां विहारां च उलझिया है, प्रेमा भगती तों सखणा है, उहदे रस तों सखणा है, इहनूं जिन्ना मर्जी यतन करके जोड़न की कोशिश कर लो, ये नहीं जे जुड़ता। मन नूं रस देना पएगा, रस देना पएगा। बार बार इहनूं आखो रस छक, रस चक। जदों मन उस रस नूं चखेगा ना जी, जदन चख लएगा, जदन रस आउण लग पिया, उस दिन मन नूं दोबारा ये कहण दी लोड़ नहीं पएगी भी मना रस चखिया कर। गुरु अमरदास पातशाह दा वचन आपां पढ़दे हां, कहे नानक होर अन रस सब विसरै, जां हर वसै मन आए। होर अन रस सब विसरै, सारी ਸਾਰੇ ਰਸ ਭੁੱਲ ਗਏ। ਕਦੋਂ ਜਾ ਹਰ ਵਸੈ ਮਨ ਆਏ, ਜਦੋਂ ਅਕਾਲ ਪੁਰਖ ਆ ਕੇ ਮਨ ਵਿੱਚ ਵਸ ਗਏ, ਹੋਰ ਅਨਰਾਸਾ ਬੀਸਰੇ। ਉਹਦੇ ਤੋਂ ਬਿਨਾਂ ਜਿੰਨੇ ਮਰਜ਼ੀ ਰਸ ਚੱਖੀ ਜਾਵੇ, ਫਿਰ ਕਿਹਾ ਵੀ ਮਨਾ ਤੂੰ ਰਸ ਚੱਖ ਰਿਹਾ, ਪਰ ਜਿੰਨੇ ਵੀ ਚੱਖ ਰਿਹਾ ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਹੀਂ ਮੁੱਕਣੀ। ਕਿਉਂਕਿ ਜਿਹੜਾ ਰਸ ਤੈਨੂੰ ਚੱਖਣਾ ਚਾਹੀਦਾ ਉਸ ਪਾਸੇ ਤੇ ਤੂੰ ਹੋਇਆ ਹੀ ਨਹੀਂ ਅਜੇ। ਇਸ ਲਈ ਸਤਿਗੁਰੂ ਕਹਿੰਦੇ ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ, ਗੁਰੂ ਦੇ ਸ਼ਬਦ ਨਾਲ ਰਸ ਆ ਗਿਆ, ਸਵਾਦ ਆ ਗਿਆ, ਫਿਰ ਸੱਚੀ ਬਾਣੀ। ਹੁਣ ਗੁਰੂ ਕੋਲ ਕੀ ਹੈ? ਸੱਚੀ ਬਾਣੀ, ਅਟਲ ਬਾਣੀ, ਅੰਮ੍ਰਿਤ ਬਾਣੀ। ਕੋਈ ਸ਼ਬਦ ਵਰਤ ਲਈਏ ਭਾਵ ਅਰਥ ਇੱਕੋ ਹੀ ਹੋਏਗਾ। ਅੰਮ੍ਰਿਤ ਬਾਣੀ ਜਿਹੜੀ ਕਦੇ ਨਾਸ਼ ਨਾ ਹੋਵੇ, ਮ੍ਰਿਤੀ ਉਤੋਂ ਰਹਿਤ। ਸੱਚੀ ਬਾਣੀ ਸੱਚ ਕਦੇ ਬਿਣਸਦਾ ਨਹੀਂ, ਅਟਲ ਅਟਲ ਬਾਣੀ ਜਿਹੜੀ ਹੈ। ਸਹਿਜ ਸਮਾਣੀ ਜਿਹੜੀ ਨਾ, ਅਟਲ ਬਾਣੀ ਦੇ ਸਦਕਾ ਹੁਣ ਅਵਸਥਾ ਸਹਿਜ ਵਾਲੀ ਬਣ ਗਈ ਨਾ। ਕਦੋਂ ਹਰ ਜੀਉ ਮਨ ਵਸਾਇਆ, ਰੱਬ ਮਨ ਵਿੱਚ ਵਸ ਗਿਆ। ਜਦੋਂ ਰੱਬ ਮਨ ਅੰਦਰ ਟਿਕ ਗਏ, ਮਨ ਅੰਦਰ ਵਸ ਗਏ, ਅਕਾਲ ਪੁਰਖ ਜੀ ਨੇ ਆਪਣਾ ਵਾਸਾ ਕਰ ਲਿਆ, ਹੁਣ ਹੁਣ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਰਸ ਮਾਣ ਲਿਆ ਨਾ ਮਨ। ਖੇਡ ਬੜੀ ਮੁਸ਼ਕਲ ਹੈ, ਜਿਹੜੀ ਮਰਜ਼ੀ ਜੀ ਇੱਕ ਸੰਸਾਰਕ ਤੌਰ 'ਤੇ ਉਦਾਹਰਣ ਵੀ ਆਪਾਂ ਰੱਖ ਲਈਏ ਵੀ ਖੇਡ ਜਦੋਂ ਸ਼ੁਰੂ ਕਰਦੇ ਹਾਂ ਨਾ ਬੜੀ ਔਖੀ ਲੱਗਦੀ, ਕਿਉਂਕਿ ਅਭਿਆਸ ਨਹੀਂ ਹੈ। ਜਦੋਂ ਅਭਿਆਸ ਹੋ ਜਾਂਦਾ ਫਿਰ ਜਿੰਨੀ ਮਰਜ਼ੀ ਮੁਸ਼ਕਲ ਹੋਵੇ ਫਿਰ ਸੌਖੀ ਲੱਗਣ ਲੱਗ ਜਾਂਦੀ। ਹੁਣ ਕਿਸੇ ਬੰਦੇ ਨੂੰ ਕਹੋ ਵੀ ਤੂੰ ਦੌੜਨਾ ਸਿੱਖ, ਉਹ ਕਹਿੰਦਾ ਵੀ ਸਾਰਾ ਦਿਨ ਕਿਵੇਂ ਭੱਜਿਆ ਫਿਰਾਂ ਮੈਂ ਕਮਲੇ ਵਾਂਗੂ ਦੌੜੀ ਜਾਵਾਂ ਸਾਰਾ ਦਿਨ। ਉਹਨੂੰ ਦੌੜਨਾ ਔਖਾ ਲੱਗਦਾ। ਜੇ ਉਹ ਦੌੜਨ ਵੀ ਲੱਗਦਾ, ਕੁਝ ਕੁ ਕਦਮ ਤੁਰਦਾ, ਕੁਝ ਕੁ ਕਦਮ ਦੌੜਦਾ, ਫਿਰ ਖੜੋ ਜਾਂਦਾ, ਫਿਰ ਦੌੜਦਾ, ਫਿਰ ਖੜੋ ਜਾਂਦਾ ਵੀ ਨਹੀਂ ਬੜਾ ਔਖਾ ਹੈ ਭਾਈ, ਦੌੜਿਆ ਨਹੀਂ ਜਾਣਾ। ਪਰ ਜੇ ਉਹ ਲਗਾਤਾਰ ਉਸ ਅਭਿਆਸ ਵਿੱਚ ਜੁੜਿਆ ਰਹੇ, ਇੱਕ ਸਮਾਂ ਐਸਾ ਵੀ ਬਣ ਜਾਂਦਾ ਵੀ ਹੁਣ ਸਾਰਾ ਦਿਨ ਹੀ ਦੌੜਾਈ ਚੱਲੋ, ਕਹਿੰਦੇ ਹੁਣ ਮੈਂ ਥੱਕਦਾ ਹੀ ਨਹੀਂ, ਨਾ ਸਾਹ ਚੜ੍ਹਦਾ ਨਾ ਥੱਕਦਾ ਆ, ਭਾਵੇਂ ਸਾਰਾ ਦਿਨ ਦੌੜਾਈ ਚੱਲੋ, ਅਭਿਆਸ ਬਣ ਗਿਆ, ਹੁਣ ਉਹ ਦੌੜੀ ਜਾਂਦਾ। ਇਸੇ ਤਰ੍ਹਾਂ ਜਦੋਂ ਬੰਦਗੀ ਵਿੱਚ ਜੁੜਨ ਲੱਗਦੇ ਹਾਂ, ਮਨ ਕਿੰਨੇ ਖੇਖਣ ਕਰਦਾ ਜੀ, ਕਿੰਨੇ ਸਿੱਧੇ ਜਿਹੇ ਸ਼ਬਦ ਵਰਤੀਏ ਵੀ ਕਿੰਨੇ ਪਖੰਡ ਕਰਦਾ, ਕਿੰਨੇ ਡਰਾਮੇ ਕਰਦਾ ਵੀ ਨਹੀਂ ਬਹਿ ਨਹੀਂ ਹੋਣਾ, ਜੁੜਿਆ ਨਹੀਂ ਜਾਣਾ, ਅੱਜ ਨਹੀਂ ਕੱਲ੍ਹ ਨੂੰ ਕਰਾਂਗੇ, ਹੈ ਨਾ। ਕਿੰਨੇ ਇਹ ਸਾਰੇ ਮਨ ਦੇ ਉਹ ਖੇਖਣ ਨੇ, ਉਸ ਖਿਡਾਰੀ ਵਾਂਗੂ ਜਿਹੜਾ ਅਜੇ ਦੌੜਨਾ ਸ਼ੁਰੂ ਕਰ ਰਿਹਾ। ਪਹਿਲੇ ਦਿਨ ਦੌੜਿਆ, ਹੋ ਸਕਦਾ ਕੋਈ ਚਾਹ ਹੋਵੇ ਦੌੜ ਪਿਆ, ਕਹਿੰਦਾ ਵੀ ਆਪਾਂ ਹੁਣ ਦੌੜ ਸ਼ੁਰੂ ਕਰਨੀ। ਦੂਜੇ ਦਿਨ ਜਦੋਂ ਸਰੀਰ ਨੇ ਥਕਾਨ ਥਕਾਵਟ ਮਹਿਸੂਸ ਕੀਤੀ, ਕਹਿੰਦਾ ਵੀ ਨਹੀਂ ਕੰਮ ਔਖਾ ਹੈ। ਉਹ ਫਿਰ ਬੜੇ ਬਹਾਨੇ ਬਣਾਉਣ ਲੱਗ ਜਾਂਦਾ ਨਾ ਵੀ ਅੱਜ ਇੱਦਾਂ ਨਹੀਂ, ਅੱਜ ਇੱਦਾਂ ਹੋ ਗਿਆ ਜੀ, ਮੈਂ ਤਾਂ ਨਹੀਂ ਆਇਆ ਨਾ, ਕਿੰਨਾ ਕੁਝ ਕਰਨ ਲੱਗ ਜਾਂਦਾ। ਮਨ ਵੀ ਇੱਦਾਂ ਹੀ ਹੈ, ਹੋ ਸਕਦਾ ਪਹਿਲੇ ਦਿਨ ਕਿਸੇ ਵਸਤੂ ਨੂੰ ਮੰਗਣ ਦਾ ਚਾਅ ਹੋਵੇ ਅਤੇ ਮਨ ਕਹਿੰਦਾ ਆਪਾਂ ਬਾਣੀ ਪੜਿਆ ਕਰਾਂਗੇ, ਉੱਠ ਪਿਆ। ਹੁਣ ਜਦੋਂ ਉੱਠਿਆ ਦੂਜੇ ਦਿਨ ਫਿਰ ਅਵੇਸਲਾ, ਫਿਰ ਪਖੰਡ ਕਰਨ ਲੱਗ ਜਾਂਦਾ ਵੀ ਅੱਜ ਨਹੀਂ, ਉਦਣ ਬਹਾਨੇ ਵੀ ਬਣ ਜਾਂਦੇ ਨੇ, ਅੱਜ ਸਰੀਰ ਠੀਕ ਨਹੀਂ ਹੈ, ਅੱਜ ਬੈਠਿਆ ਨਹੀਂ ਜਾਏਗਾ, ਅੱਜ ਆਪਾਂ ਕਿਤੇ ਕਾਰ ਵਿਹਾਰ ਵਾਸਤੇ, ਇਹ ਸਾਰੇ ਫਿਰ ਪਖੰਡ ਨੇ, ਹੈ ਕੁਛ ਵੀ ਨਹੀਂ। ਜੇ ਮਨ ਚਾਹੇ ਤਾਂ ਸਮਾਂ ਬੜੀ ਆਸਾਨੀ ਨਾਲ ਕੱਢ ਸਕਦਾ, ਪਰ ਮਨ ਪਖੰਡ ਕਰਨ ਲੱਗ ਪਿਆ। ਹੁਣ ਉਹ ਪਖੰਡ ਜਿਹੜੇ ਨੇ ਉਹ ਸਾਰੇ ਉਦੋਂ ਬਿਣਸਣਗੇ ਜਦੋਂ ਇਹਨੂੰ ਰਸ ਆਉਣ ਲੱਗ ਪਿਆ, ਉਹਨਾਂ ਚਿਰ ਨਹੀਂ। ਉਹਨਾਂ ਚਿਰ ਤੇ ਇਹਨੇ ਕੋਈ ਜਾਣਿਆ ਵੀ ਨਹੀਂ। ਕੋਈ ਵੀ ਕਰਮ ਵੇਖ ਲਓ ਜੀ, ਜਿੰਨਾ ਚਿਰ ਉਹ ਕਰਮ ਦਾ ਅਭਿਆਸ ਨਹੀਂ ਹੋ ਜਾਂਦਾ ਉਨਾ ਚਿਰ ਔਖਾ ਲੱਗਦਾ ਹੈ। ਤੇ ਜਿੱਦਣ ਅਭਿਆਸ ਹੋ ਜਾਏ ਉਦਣ ਕਹਿੰਦਾ ਵੀ ਹੁਣ ਤੇ ਭਾਵੇਂ ਅੱਖਾਂ ਮੀਚ ਕੇ ਕਰਵਾਈ ਚੱਲੋ, ਇਹ ਕਰਮ ਮੈਂ ਆਸਾਨੀ ਨਾਲ ਕਰ ਸਕਦਾ ਹਾਂ। ਮਨ ਨੂੰ ਜਿੱਦਣ ਬਾਣੀ ਦਾ ਰਸ ਆਉਣ ਲੱਗ ਪਿਆ, ਮਨ ਨੇ ਖੇਖਣ ਸਾਰੇ ਛੱਡ ਦੇਣੇ, ਸਾਰੇ ਪਾਖੰਡ ਛੱਡ ਦੇਗਾ, ਕਹੇਗਾ ਨਹੀਂ ਬਾਣੀ ਪਹਿਲਾਂ ਹੈ, ਬਾਣੀ ਦਾ ਰਸ ਪਹਿਲਾਂ ਹੈ। ਸੌਖੀ ਜੀ ਉਦਾਹਰਨ ਆਪਾਂ ਗੁਰੂ ਸਾਹਿਬ ਦੇ ਜੀਵਨ ਚੋਂ ਹੀ ਪੜ੍ਹ ਲੈਂਦੇ। ਸਰੀਰ ਸਾਡੇ ਕੋਲ ਵੀ ਹੈ, ਸਰੀਰ ਗੁਰੂ ਅਮਰਦਾਸ ਪਾਤਸ਼ਾਹ ਕੋਲ ਵੀ ਹੈ। ਅਸੀਂ ਦੁਨੀਆ ਵੀ ਸਾਰੇ ਹਾਲਾਤ ਸਮੇਂ ਵੀ ਹੰਢਾਉਂਦੇ ਹਾਂ, ਗੁਰੂ ਸਾਹਿਬ ਨੇ ਵੀ ਸਾਰੇ ਹਾਲਾਤ ਸਮੇਂ ਆਪਣੇ ਸਰੀਰ 'ਤੇ ਹੰਢਾਏ ਨੇ। ਪਰ ਅਸੀਂ ਆਪਣੇ ਵੱਲ ਜਦੋਂ ਵੇਖਾਂਗੇ ਫਿਰ ਤਾਂ ਗੁਰੂ ਅਮਰਦਾਸ ਸਾਹਿਬ ਵੱਲ ਵੇਖੀਏ ਤਾਂ ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ ਹੈ, ਕਿਉਂਕਿ ਸਾਡੇ ਕੋਲ ਉਹ ਰਸ ਨਹੀਂ ਹੈ ਜਿਹੜਾ ਰਸ ਗੁਰੂ ਅਮਰਦਾਸ ਸਾਹਿਬ ਲੈ ਰਹੇ ਨੇ। ਇੱਕ ਪਾਸੇ 62 ਸਾਲ ਦਾ ਬਜ਼ੁਰਗ ਤੇ ਇੱਕ ਪਾਸੇ 30-32 ਸਾਲਾਂ ਦਾ ਨੌਜਵਾਨ, ਅੱਧੋ ਅੱਧ ਉਮਰ ਦਾ ਫਰਕ ਹੈ ਜੀ। ਇੱਕ ਪਾਸੇ 32 ਸਾਲ 30 ਸਾਲ ਦਾ ਨੌਜਵਾਨ, ਇੱਕ ਪਾਸੇ 62 ਸਾਲ ਦਾ ਬਜ਼ੁਰਗ, ਅੱਧੋ ਅੱਧ ਉਮਰ ਦਾ ਫਰਕ ਹੈ। 32 ਸਾਲਾਂ ਦੇ ਨੌਜਵਾਨ ਕੋਲ ਗੁਰੂ ਘਰ ਵਿੱਚ ਨਾ ਆਉਣ ਵਾਸਤੇ ਕਈ ਬਹਾਨੇ ਨੇ, ਜਿੰਨੇ ਮਰਜ਼ੀ ਲਵਾ ਲਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋਲ ਗੁਰੂ ਦਰ ਤੇ ਜਾਣ ਵਾਸਤੇ ਕਈ ਬਹਾਨੇ ਨੇ ਵੀ ਮੈਂ ਗੁਰੂ ਦਰ ਨਹੀਂ ਛੱਡਣਾ। ਹੁਣ ਇਹਨੂੰ ਹੋਰ ਸੌਖਾ ਸਮਝ ਲਓ, ਆਪਾਂ ਆਪਣੀ ਹੀ ਗੱਲ ਕਰੀਏ, ਸਮਾਂ ਵੇਖਿਆ, ਹਾਲਾਤ ਵੇਖਿਆ, ਅੱਜ ਨਹੀਂ ਜਾਣਾ, ਅੱਜ ਗੁਰੂ ਘਰ ਨਹੀਂ ਜਾਣਾ, ਅੱਜ ਹਾਲਾਤ ਨਹੀਂ, ਅੱਜ ਮੌਸਮ ਨਹੀਂ, ਅੱਜ ਸਮਾਂ ਨਹੀਂ, ਅੱਜ ਸਰੀਰ ਠੀਕ ਨਹੀਂ, ਬਹਾਨੇ ਸਾਰੇ ਬਣ ਗਏ। 62 ਸਾਲਾਂ ਦਾ ਬਾਪੂ 72 ਸਾਲਾਂ ਤੱਕ 11 ਸਾਲ ਨੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅੰਗਦ ਪਾਤਸ਼ਾਹ ਦੇ ਦਰ ਤੇ ਆਉਣ ਤੋਂ ਬਾਅਦ। ਦੋ ਚੀਜ਼ਾਂ ਖਿਆਲ ਰੱਖਿਓ, 62 ਸਾਲਾਂ ਤੱਕ ਤੇ ਗੁਰੂ ਦਰ ਤੇ ਆਏ ਨਹੀਂ ਨਾ, 62 ਸਾਲ ਲੰਘ ਗਏ, 62 ਸਾਲ ਦੇ ਹੋਏ ਗੁਰੂ ਅੰਗਦ ਸਾਹਿਬ ਦਾ ਦਰ ਮਿਲ ਗਿਆ, 72 ਸਾਲਾਂ ਤੱਕ 11 ਸਾਲਾਂ ਦਾ ਸਮਾਂ ਬਣ ਜਾਂਦਾ, 62 ਤੋਂ ਲੈ ਕੇ 72 ਤੱਕ। ਹੁਣ ਇਹ 11 ਸਾਲ ਇੱਕ ਵੀ ਦਿਨ ਇਤਿਹਾਸ ਦਾ ਪੰਨਾ ਨਹੀਂ ਕਿਤੇ ਮਿਲਦਾ, ਇੱਕ ਵੀ ਦਿਨ ਜਿੱਦਣ ਧੰਨ ਗੁਰੂ ਅਮਰਦਾਸ ਸਾਹਿਬ ਨੇ ਇਹ ਕਿਹਾ ਹੋਵੇ ਗੁਰੂ ਅੰਗਦ ਪਾਤਸ਼ਾਹ ਜੀ, ਅੱਜ ਮੈਂ ਤੁਹਾਡੇ ਇਸ਼ਨਾਨ ਵਾਸਤੇ ਜਲ ਨਹੀਂ ਲਿਆ ਸਕਿਆ, ਇੱਕ ਵੀ ਦਿਨ। ਹੁਣ 62 ਸਾਲਾਂ ਦੀ ਉਮਰ ਦਾ ਤੱਕ ਅੰਦਾਜ਼ਾ ਲਾ ਲਓ, ਤੇ ਜਿਹੜੀ ਸੇਵਾ ਵਿੱਚ ਲੱਗੇ ਹੋਏ ਨੇ ਉਹ ਸੇਵਾ ਦਾ ਅੰਦਾਜ਼ਾ ਲਾ ਲਓ। 62 ਸਾਲ ਦੇ ਬਜ਼ੁਰਗ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਸੰਭਾਲੀ ਹੋਈ ਹੈ, ਬਾਪੂ ਅਮਰਦਾਸ ਨੇ ਇਹ ਸੇਵਾ ਸੰਭਾਲੀ ਹੈ, ਤੇ ਹੁਣ ਜਿਹੜਾ ਇਸ਼ਨਾਨ ਗੁਰੂ ਸਾਹਿਬ ਨੂੰ ਕਰਵਾਉਣਾ ਹੈ ਉਹਦੇ ਲਈ ਜਲ ਲਿਆਉਣਾ ਗੁਰੂ ਅਮਰਦਾਸ ਸਾਹਿਬ ਨੇ, ਬਾਪੂ ਅਮਰਦਾਸ ਜੀ ਨੇ। ਸੁਭਾਵਿਕ ਜਿਹੀ ਗੱਲ ਹੈ ਵੀ ਜੇ ਜਲ ਲੈਣ ਜਾਣਾ, ਜਲ ਲਿਆਉਣ ਤੋਂ ਪਹਿਲਾਂ ਆਪਣਾ ਇਸ਼ਨਾਨ ਕਰਨਾ ਜ਼ਰੂਰੀ ਹੈ ਵੀ ਸਤਿਗੁਰੂ ਦੀ ਸੇਵਾ ਲਈ ਲਿਆਉਣਾ। ਦੂਜਾ, ਸਰੀਰਕ ਕਿਰਿਆਵਾਂ ਵੀ ਸਾਰੀਆਂ ਸੋਧਣੀਆਂ ਪੈਣਗੀਆਂ, ਤੇ ਜੇ ਹੁਣ ਇਹ ਕਰਮ ਕਰਨਾ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਗੁਰੂ ਸਾਹਿਬ ਜੀ ਦੇ ਸਰੀਰਕ ਨੀਂਦ ਤਿਆਗਣ ਤੋਂ ਪਹਿਲਾਂ ਆਪਣੀ ਸਰੀਰਕ ਨੀਂਦ ਛੱਡਣੀ ਪਏਗੀ। ਫਿਰ ਇਹ ਨਹੀਂ ਪਤਾ ਵੀ ਗੁਰੂ ਸਾਹਿਬ ਨੇ ਸਰੀਰਕ ਨੀਂਦ ਤਿਆਗ ਕਿਹੜੇ ਵੇਲੇ ਦੇਣੀ ਹੈ, ਹੁਣ ਇਹ ਥੋੜ੍ਹੀ ਵੀ ਸਤਿਗੁਰੂ ਇਸ ਗੱਲ ਦਾ ਇੰਤਜ਼ਾਰ ਕਰਨਗੇ ਵੀ ਅਮਰਦਾਸ ਉੱਠੇਗਾ, ਸਾਡੇ ਵਾਸਤੇ ਜਲ ਲੈ ਕੇ ਆਏਗਾ, ਫਿਰ ਅਸੀਂ ਆਪਣੀ ਸਰੀਰਕ ਨੀਂਦ ਛੱਡਾਂਗੇ, ਫਿਰ ਇਸ਼ਨਾਨ ਕਰਾਂਗੇ। ਇੱਦਾਂ ਤਾਂ ਨਹੀਂ ਹੋਣਾ, ਇਸ ਤਰ੍ਹਾਂ ਤਾਂ ਨਹੀਂ ਹੋਏਗਾ ਨਾ ਵੀ ਗੁਰੂ ਅਮਰਦਾਸ ਪਾਤਸ਼ਾਹ ਦਾ ਇੰਤਜ਼ਾਰ ਕਰਦੇ ਹੋਣ ਗੁਰੂ ਅੰਗਦ ਸਾਹਿਬ ਵੀ ਉਹ ਸਰੀਰਕ ਨੀਂਦ ਛੱਡਣ, ਉਹ ਜਲ ਲੈ ਕੇ ਆਉਣ, ਫਿਰ ਮੈਂ ਆਪਣੀ ਸਰੀਰਕ ਨੀਂਦ ਛੱਡਾਂ, ਫਿਰ ਮੈਂ ਜਲ ਨਾਲ ਇਸ਼ਨਾਨ ਕਰਾਂ। ਇੱਦਾਂ ਤਾਂ ਨਹੀਂ ਹੋਏਗਾ ਜੀ। ਗੁਰੂ ਅੰਗਦ ਸਾਹਿਬ ਜੀ ਨੇ ਕਿਹੜੇ ਵੇਲੇ ਸਰੀਰਕ ਨੀਂਦ ਤਿਆਗ ਦੇਣੀ ਹੈ ਕੋਈ ਅੰਦਾਜ਼ਾ ਨਹੀਂ। ਤੇ ਗੁਰੂ ਅਮਰਦਾਸ ਸਾਹਿਬ ਸਰੀਰਕ ਨੀਂਦ ਕਿੰਨੀ ਕੁ ਲੈਂਦੇ ਹੋਣਗੇ, ਤੇ ਕੋਈ ਅਵੇਸਲਾਪਣ ਨਹੀਂ, ਕੋਈ ਅਵੇਸਲਾਪਣ ਨਹੀਂ। ਤੇ ਫਿਰ ਜਦੋਂ ਅਸੀਂ ਆਪਣੀ ਗੱਲ ਕਰੀਏ, ਕਿਉਂਕਿ ਰਸ ਨਹੀਂ ਹੈ, ਜਿਹਨੂੰ ਰਸ ਆਇਆ ਕਹਿੰਦਾ ਗੱਲ ਗੁਰੂ ਅੰਗਦ ਦੇਵ ਪਾਤਸ਼ਾਹ ਜੀਓ ਤੁਹਾਡੀ ਸੇਵਾ ਵਿੱਚ ਮੈਂ ਤਤਪਰ ਹਾਂ। ਜਿਹਨੂੰ ਰਸ ਆਇਆ ਉਹਨੇ ਫਿਰ ਰਿਸ਼ਤਾ ਨਾਤਾ ਥੋੜ੍ਹੀ ਵੇਖਿਆ ਵੀ ਕੀ ਹੈ, ਰਸ ਆਉਣ ਲੱਗ ਗਿਆ ਨਾ ਗੁਰੂ ਸਾਹਿਬ ਦੀ ਸੇਵਾ ਚੋਂ, ਨਾ ਦਿਨ ਵੇਖਣਾ ਨਾ ਰਾਤ ਵੇਖਣੀ ਨਾ ਦੁਪਹਿਰਾ ਵੇਖਣਾ, ਜੋ ਹੁਕਮ ਹੋ ਜਾਣਾ ਬਸ ਉਸੇ ਵੇਲੇ ਤੁਰ ਪੈਣਾ। ਰਸ ਜਿੱਦਣ ਬਾਣੀ ਚੋਂ ਰਸ ਆਏਗਾ ਫਿਰ ਦਿਨ ਰਾਤ ਦਾ ਖਿਆਲ ਤੇ ਵਿਸਰ ਹੀ ਜਾਏਗਾ, ਜਿੱਦਣ ਬੰਦਗੀ ਚੋਂ ਰਸ ਆਉਣ ਲੱਗ ਗਿਆ ਨਾ ਫਿਰ ਦਿਨ ਰਾਤ। ਇਹੀ ਕਾਰਨ ਹੈ ਜੀ ਰੱਬੀ ਪਿਆਰੇ ਜਦੋਂ ਬੰਦਗੀ ਵਿੱਚ ਬਹਿੰਦੇ ਨੇ ਨਾ ਉਹ ਰਸ ਲੈਂਦੇ, ਜਦੋਂ ਰਸ ਲੈਂਦੇ ਫਿਰ ਉਹ ਦਿਨ ਤੇ ਰਾਤ ਨਹੀਂ ਵੇਖਦੇ, ਖਿਆਲ ਨਹੀਂ ਰਹਿੰਦਾ। ਜਿਵੇਂ ਆਪਾਂ ਕੋਈ ਦੁਨਿਆਵੀ ਕਰਮ ਕਰੀਏ ਉਹਦੇ 'ਚੋਂ ਰਸ ਆਉਣ ਲੱਗਦੇ, ਪਤਾ ਲੱਗਦਾ ਵੀ ਦਿਨ ਤੋਂ ਰਾਤ ਕਦੋਂ ਪੈ ਗਈ ਜਾਂ ਰਾਤ ਤੋਂ ਦਿਨ ਕਦੋਂ ਚੜ੍ਹਾਇਆ, ਨਹੀਂ ਪਤਾ ਲੱਗਾ। ਇਸੇ ਤਰ੍ਹਾਂ ਜਦੋਂ ਰੱਬੀ ਪਿਆਰਾ ਰੱਬ ਦੀ ਬੰਦਗੀ 'ਚ ਜੁੜਦਾ ਫਿਰ ਉਹ ਦਿਨ ਰਾਤ ਵੱਲ ਖਿਆਲ ਨਹੀਂ ਰਹਿੰਦਾ, ਉਹ ਦਿਨ ਰਾਤ ਲੰਘ ਗਈ ਉਹ ਬੈਠਾ ਜੁੜਿਆ, ਕਿਉਂਕਿ ਉਹਨੂੰ ਰਸ ਆ ਰਿਹਾ। ਇਸੇ ਨੂੰ ਸਾਹਿਬ ਨੇ ਕਿਹਾ ਅੰਮ੍ਰਿਤ ਨਾਮ ਸਦ ਮਿੱਠਾ ਲੱਗਾ ਗੁਰ ਸ਼ਬਦੀ ਸਾਧ ਆਇਆ। ਜਦੋਂ ਗੁਰੂ ਦੇ ਸ਼ਬਦ ਨਾਲ ਰਸ ਆਉਣ ਲੱਗ ਪਿਆ ਫਿਰ ਉਹਦਾ ਅੰਮ੍ਰਿਤ ਨਾਮ ਮਿੱਠਾ ਲੱਗਣ ਲੱਗ ਪਿਆ। ਹੁਣ ਸੱਚੀ ਬਾਣੀ ਸਹਿਜ ਸਮਾਣੀ, ਉਹ ਸੱਚੀ ਬਾਣੀ ਦੇ ਸਦਕਾ ਸਹਿਜ ਵਿੱਚ ਵਾਸਾ ਹੋ ਗਿਆ, ਹਰ ਜੀ ਉਹ ਮਨ ਵਸਾਇਆ ਤੇ ਰੱਬ ਜੀ ਕੀ ਯਾਦ ਮਨ ਵਿੱਚ ਵਸ ਗਈ।
0: ਬ੍ਰਹਮ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਮਹਾਂਦਿਓ ਗਿਆਨੀ ਵਰਤੈ ਘਰ ਆਪਣੈ, ਤਾਮਸ ਬਹੁਤ ਅਹੰਕਾਰਾ।
1: ਫਿਰ ਜੀ ਗੁਰੂ ਸਾਹਿਬ ਨੇ ਹੁਣ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਦੇਵ ਪੁਰਸ਼ ਸੰਸਾਰ ਨੇ ਆਖੇ। ਮਾਲਕ ਕਹਿੰਦੇ ਬ੍ਰਹਮੈ ਵੇਦ ਬਾਣੀ ਪ੍ਰਗਾਸੀ, ਵੇਦਾਂ ਨੂੰ ਉਚਾਰਿਆ ਪਰ ਮਾਇਆ ਮੋਹ ਪਸਾਰਾ, ਅਤੇ ਜਿਹੜਾ ਤਮਾਂ ਦਾ ਗੁਣ ਸੀ ਨਾ ਉਹ ਨਹੀਂ ਛੱਡ ਸਕਿਆ, ਮਾਇਆ ਦਾ ਪਸਾਰਾ ਨਹੀਂ ਛੱਡ ਸਕਿਆ। ਭਾਵੇਂ ਵੇਦ ਉਚਾਰਨ ਕੀਤੇ ਪਰ ਮਾਇਆ ਦਾ ਜਿਹੜਾ ਮੋਹ ਦਾ ਖਲਾਰਾ ਸੀ, ਵਿਕਾਰਾਂ ਦਾ ਜਿਹੜਾ ਖਲਾਰਾ ਸੀ, ਉਹ ਵਿਕਾਰਾਂ ਦੇ ਖਲਾਰੇ ਤੋਂ ਬਚ ਨਹੀਂ ਸਕੇ, ਉਹਦੇ ਵਿੱਚ ਹੀ ਰਹਿ ਗਏ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਨਾ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ। ਹੁਣ ਤ੍ਰੈ ਗੁਣ ਰੋਗੀ, ਤਿੰਨਾਂ ਗੁਣਾਂ ਦੇ ਰੋਗੀ ਨੇ, ਤਿੰਨ ਗੁਣ ਰਜ ਗੁਣ ਤਮ ਗੁਣ ਸਤ ਗੁਣ। ਵਿੱਚ ਹਉਮੈ ਕਾਰ ਕਮਾਈ, ਜਿਹੜਾ ਵੀ ਕੰਮ ਕਰਦੇ ਰਹੇ ਹੰਕਾਰ 'ਚ ਹੀ ਕਰਦੇ ਰਹੇ, ਅਤੇ ਹੰਕਾਰ ਜਿਹੜਾ ਇਹ ਤਮਾਂ ਗੁਣ ਦਾ ਅੰਗ ਹੈ, ਤਮੋ ਗੁਣ ਦਾ ਅੰਗ ਹੈ। ਬ੍ਰਹਮੈ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ। ਕਹਿੰਦੇ ਭਾਵੇਂ ਵੇਦਾਂ ਨੂੰ ਉਚਾਰਨ ਕੀਤਾ ਪਰ ਜਿਹੜਾ ਮੋਹ ਹੈ ਹੁਣ ਇਹ ਵੀ ਤਮੋ ਗੁਣ ਦਾ ਅੰਗ ਹੈ, ਵਿਕਾਰ ਸਾਰੇ ਹੀ ਤਮੋ ਗੁਣ ਦਾ ਅੰਗ ਨੇ, ਅਤੇ ਤਮੋ ਗੁਣ ਛੱਡ ਨਹੀਂ ਸਕੇ। ਮੈਂ ਪਹਿਲਾਂ ਆਪ ਜੀ ਅੱਗੇ ਬੇਨਤੀ ਕਰਦਿਆਂ ਜ਼ਿਕਰ ਕੀਤਾ, ਜਿੱਥੇ ਸਰੀਰ ਹੈ ਉੱਥੇ ਮਾਇਆ ਦੇ ਤਿੰਨ ਗੁਣ ਹੋਣਗੇ, ਜਿੱਥੇ ਕਾਇਆ ਤੋਂ ਉਪਰਾਮ ਹੁੰਦਾ ਮਾਇਆ ਦੇ ਤਿੰਨ ਗੁਣ ਰਹਿੰਦੇ ਉੱਥੇ ਹੀ ਨੇ, ਛੱਡੇ ਉੱਥੇ ਹੀ ਜਾਂਦੇ ਜਿੱਥੋਂ ਉਪਰਾਮਤਾ ਹੋਵੇ। ਇਸ ਲਈ ਗੁਰੂ ਨੇ ਸਰੀਰ ਨਾਲ ਨਹੀਂ ਗੁਰੂ ਨੇ ਸ਼ਬਦ ਨਾਲ ਜੋੜਿਆ ਹੈ, ਵੀ ਤੇਰੇ ਕੋਲ ਕਾਇਆ ਹੈ, ਤੂੰ ਤਾਂ ਪਹਿਲਾਂ ਹੀ ਤਿੰਨਾਂ ਗੁਣਾਂ ਦੇ ਵਿੱਚ ਉਲਝੇ ਹੈ, ਤੂੰ ਜੁੜੇ ਵੀ ਉਹਦੇ ਨਾਲ ਜਿਹੜਾ ਤਿੰਨਾਂ ਗੁਣਾਂ 'ਚ ਫਸਿਆ ਹੈ, ਅਤੇ ਫਿਰ ਤੈਨੂੰ ਛਡਾਏਗਾ ਕਿਹੜਾ? ਇਸ ਕਰਕੇ ਤੇਰੇ ਕੋਲ ਤਿੰਨ ਗੁਣਾਂ ਵਾਲੀ ਕਾਇਆ ਹੈ, ਪਰ ਤੂੰ ਇਹਨਾਂ ਤਿੰਨਾਂ ਗੁਣਾਂ ਵਾਲੀ ਕਾਇਆ ਤੋਂ ਬਚਣ ਲਈ ਆਸਰਾ ਉਹਦਾ ਲੈਣਾ ਜਿਹੜਾ ਤਿੰਨਾਂ ਗੁਣਾਂ ਤੋਂ ਪਾਸੇ ਹੈ। ਸ਼ਬਦ ਉੱਤੇ ਕਾਮ ਦਾ ਕੋਈ ਪ੍ਰਭਾਵ ਨਹੀਂ, ਸ਼ਬਦ ਉੱਤੇ ਕ੍ਰੋਧ ਦਾ ਕੋਈ ਪ੍ਰਭਾਵ ਨਹੀਂ, ਸ਼ਬਦ ਉੱਤੇ ਲੋਭ ਮੋਹ ਹੰਕਾਰ ਦਾ ਕੋਈ ਪ੍ਰਭਾਵ ਨਹੀਂ, ਸ਼ਬਦ ਉੱਤੇ ਰਜੋ ਗੁਣ ਦਾ ਪ੍ਰਭਾਵ ਨਹੀਂ, ਸ਼ਬਦ ਉੱਤੇ ਸਤੋ ਗੁਣ ਦਾ ਪ੍ਰਭਾਵ ਨਹੀਂ। ਜਿਹੜਾ ਸ਼ਬਦ ਨਾਲ ਜੁੜਦਾ ਉਹ ਤਿੰਨਾਂ ਤੋਂ ਹੀ ਬਚ ਜਾਂਦਾ, ਅਤੇ ਜਿਹੜਾ ਨਾ ਜੁੜੇ ਉਹ ਤਿੰਨਾਂ 'ਚ ਹੀ ਰਹਿ ਜਾਂਦਾ। ਇਸ ਲਈ ਗੁਰੂ ਨੇ ਜੋੜਿਆ ਕਿਹਦੇ ਨਾਲ, ਅਕਾਲ ਪੁਰਖ ਨੇ ਜੋੜਿਆ ਕਿਹਦੇ ਨਾਲ? ਸਾਨੂੰ ਸ਼ਬਦ ਗੁਰੂ ਦੇ ਲਾੜੀ ਲਾਇਆ ਨਾ ਜੀ। ਭਾਵੇਂ ਗੁਰੂ ਸਾਹਿਬ ਸਰੀਰ ਕਰਕੇ ਨਹੀਂ ਰਹੇ, ਦਸ ਦੇ ਦਸ ਜਾਮੇ, ਦਸਾਂ ਦੇ ਦਸਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਾਡੇ ਲਈ ਗਵਾਹੀ ਭਰਦਾ, ਇੱਕ ਵੀ ਗੁਰੂ ਸਾਹਿਬ ਨੇ ਸਰੀਰ ਨਾਲ ਜੁੜਨ ਲਈ ਨਹੀਂ ਕਿਹਾ, ਉਦੋਂ ਵੀ ਪ੍ਰਗਾਸ ਸ਼ਬਦ ਦਾ ਹੀ ਸੀ। ਭਾਵੇਂ ਗੁਰੂ ਸਾਹਿਬ ਸਰੀਰ ਕਰਕੇ ਨੇ, ਪਰ ਪ੍ਰਗਾਸਾ ਕਿਹਦਾ? ਸ਼ਬਦ ਦਾ। ਗੁਰੂ ਨਾਨਕ ਸਾਹਿਬ ਨੇ ਪ੍ਰਸਾਰ ਕਿਹਦਾ ਕੀਤਾ? ਸ਼ਬਦ ਦਾ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਗੁਰੂ ਤੇਗ ਬਹਾਦਰ, ਗੁਰੂ ਕਲਗੀਧਰ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਪ੍ਰਚਾਰ ਕੀਦਾ? ਭਾਵੇਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਇਹਨਾਂ ਨੇ ਬਾਣੀ ਨਹੀਂ ਉਚਾਰੀ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ, ਪਰ ਪ੍ਰਚਾਰ ਕੀਦਾ ਕੀਤਾ? ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਕਰਦੇ, ਪ੍ਰਚਾਰ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੈ? ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਹ ਬਾਣੀ ਦਾ ਪ੍ਰਚਾਰ ਹੈ।

0: ਪਏ ਨੇ, ਹਾਰ ਪਰੋ ਕੇ ਪਾਇਆ ਹੋਇਆ, ਝੋਲੀ ਚ ਟੁਕੜੇ ਪਾਏ ਹੋਏ, ਝੋਲੀ ਦੇ ਵਿੱਚ ਪੁੱਤਰ ਦਾ ਸਰੀਰ ਹੈ, ਸਿਰਫ ਸਿਰਫ ਦੇਹੀ ਹੈ, ਸ਼ਹਾਦਤ ਦਾ ਜਾਮ ਪੀ ਗਿਆ ਪੁੱਤ, ਤੇ ਮਾਂ ਆਖੇ ਵੀ ਸੁੱਖ ਨਾਲ ਦਿਨ ਗੁਜ਼ਰਿਆ, ਆਸਰਾ ਕਾਹਦਾ ਹੈ? ਨਹੀਂ ਤੇ ਜੇ ਸ਼ਬਦ ਦਾ ਆਸਰਾ ਨਹੀਂ ਸੀ ਤੇ ਮਾਧੋਦਾਸ ਵੈਰਾਗੀ ਬਣ ਗਿਆ ਨਾ? ਮਾਧੋਦਾਸ ਵੈਰਾਗੀ ਬਣਿਆ ਨਾ, ਹੈ ਜੋਧਾ ਪਰ ਆਸਰਾ ਨਹੀਂ, ਫਿਰ ਸ਼ਬਦ ਦਾ ਆਸਰਾ ਮਿਲ ਗਿਆ। ਮਾਧੋਦਾਸ ਵੈਰਾਗੀ ਬਣਿਆ ਕਿਉਂ? ਵੀ ਮੇਰੇ ਸਾਹਮਣੇ ਹਿਰਨੀ ਤੇ ਉਹਦੇ ਬੱਚੇ ਤੜਫ ਕੇ ਮਰ ਗਏ, ਹਿਰਨੀ ਤੇ ਉਹਦੇ ਬੱਚੇ ਤੜਫ ਕੇ ਮਰ ਗਏ, ਮਾਧੋਦਾਸ ਵੈਰਾਗੀ ਬਣ ਗਿਆ। ਗੁਰੂ ਕਲਗੀਧਰ ਸਾਹਿਬ ਨਾਲ ਮੇਲ ਹੋਇਆ, ਸਤਿਗੁਰੂ ਨੇ ਬਾਣੀ ਦਾ ਪਹਿਰਾ ਦਿੱਤਾ, ਬਾਣੀ ਦਾ ਸਹਾਰਾ ਦਿੱਤਾ, ਬਾਣੀ ਦਾ ਆਸਰਾ ਦਿੱਤਾ, ਬਾਣੀ ਦਾ ਆਸਰਾ ਦਿੱਤਾ, ਸਰੂਪ ਬਖਸ਼ਿਆ, ਸੋਹਣਾ ਜੀਵਨ ਲੰਘਿਆ। 1716 ਆ ਗਿਆ, ਹੁਣ 16 ਵਿੱਚ ਉਹਨੂੰ ਕਹਿੰਦੇ ਤੇਰਾ ਪੁੱਤ ਅਸੀਂ ਤੇਰੇ ਸਾਹਮਣੇ ਮਾਰਨਾ। ਉਹ ਕਹਿੰਦਾ ਜਾਂ ਤੇ ਆਪਣੇ ਹੱਥੀਂ ਮਾਰ ਦੇ, ਕਹਿੰਦਾ ਵੀ ਮੈਂ ਗੁਰੂ ਕਲਗੀਧਰ ਸਾਹਿਬ ਦਾ ਸਿੱਖ ਹਾਂ ਤੇ ਗੁਰੂ ਕਾ ਸਿੱਖ ਬੱਚਿਆਂ ਤੇ ਔਰਤਾਂ ਦੇ ਉੱਤੇ ਹਮਲਾ ਨਹੀਂ ਕਰਦਾ, ਇਸ ਲਈ ਮੈਂ ਨਹੀਂ। ਇਹ ਕਰਮ ਤੁਸੀਂ ਕਮਾ ਸਕਦੇ ਹੋ। ਉਹ ਕਹਿੰਦੇ ਤੇਰੇ ਸਾਹਮਣੇ ਮਾਰਾਂਗੇ। ਉਹ ਕਹਿੰਦੇ ਮੈਨੂੰ ਪ੍ਰਸੰਨਤਾ ਹੋਏਗੀ। ਬਦਲ ਗਿਆ ਨਾ ਜੀ, ਇੱਕ ਭਾਵੇਂ ਉਮਰ ਬਾਲਕ ਬਾਲ ਅਵਸਥਾ ਹੈ ਪਰ ਅੱਖਾਂ ਸਾਹਮਣੇ ਹੁਣ ਜਿਹਨੂੰ ਇੰਨੀ ਸੋਝੀ ਹੈ ਵੀ ਹਿਰਨੀ ਤੇ ਉਹਦੇ ਬੱਚੇ ਤੜਫ ਕੇ ਮਰ ਗਏ, ਸੁਭਾਵਿਕ ਜਿਹੀ ਗੱਲ ਹੈ ਜੀ, ਉਹ ਸੁਚੇਤਤਾ ਰੱਖਣ ਵਾਲਾ ਹੀ ਹੈ ਨਾ ਜੀ। ਆਪਾਂ ਨਿਰੀ ਬਾਲ ਉਮਰ ਵੀ ਨਹੀਂ ਕਹਿ ਸਕਦੇ, ਨਿਰੀ ਬਾਲ ਉਮਰ ਵੀ ਨਹੀਂ ਹੈ ਜਿਹੜਾ ਇੰਨੀ ਸੁਚੇਤਤਾ ਰੱਖ ਰਿਹਾ ਵੀ ਮੇਰੀਆਂ ਅੱਖਾਂ ਸਾਹਮਣੇ ਇੱਕ ਹਿਰਨੀ ਤੇ ਉਹਦੇ ਦੋ ਬੱਚੇ ਤੜਫਦੇ ਹੋਏ ਮਰ ਗਏ, ਮੈਂ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਨਾ। ਉਹ ਮਤਲਬ ਸੋਝੀ ਰੱਖਦਾ, ਉਹਨੂੰ ਸੁਚੇਤਤਾ ਹੈ। ਫਿਰ ਇੱਕ ਵੇਲਾ ਉਹ ਹੈ ਜਿੱਦਣ ਆਪਣਾ ਪੁੱਤਰ ਹੈ, ਉਮਰ 3 ਤੋਂ 4 ਸਾਲਾਂ ਦੀ ਹੈ, ਕਹਿੰਦੇ ਤੇਰੇ ਸਾਹਮਣੇ ਮਾਰਨਾ। ਕਹਿੰਦੇ ਕੋਈ ਗੱਲ ਨਹੀਂ, ਜੇ ਗੁਰੂ ਗੋਬਿੰਦ ਸਿੰਘ ਨੇ 18 ਸਾਲਾਂ ਦਾ ਅੱਖਾਂ ਸਾਹਮਣੇ ਸ਼ਹੀਦ ਕਰਵਾ ਲਿਆ, ਜੇ ਧੰਨ ਗੁਰੂ ਕਲਗੀਧਰ ਸਾਹਿਬ ਨੇ 16 ਸਾਲਾਂ ਦਾ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾ ਲਏ ਤੇ ਮੈਂ ਤੇ ਫਿਰ 4 ਸਾਲਾਂ ਦਾ ਪੁੱਤਰ ਹੈ, ਮੇਰਾ ਮੋਹ ਤੇ ਅਰੇ 4 ਸਾਲਾਂ ਦਾ ਹੈ, ਗੁਰੂ ਕਲਗੀਧਰ ਸਾਹਿਬ ਦਾ 18 ਸਾਲਾਂ ਦਾ ਹੈ। ਪਰ ਪਿਓ ਸਾਡੇ ਨੇ 18 ਸਾਲਾਂ ਦਾ ਵੀ ਮੋਹ ਛੱਡਤਾ ਤੇ ਮੈਂ ਫਿਰ 4 ਸਾਲਾਂ ਦਾ ਮੋਹ ਥੋੜੀ ਰੱਖਾਂਗਾ। ਜੇ ਅੱਖਾਂ ਸਾਹਮਣੇ ਤੁਸੀਂ ਇਹਨੂੰ ਸ਼ਹੀਦ ਕਰਦੇ ਹੋ, ਮੈਨੂੰ ਪ੍ਰਸੰਨਤਾ ਹੋਏਗੀ ਵੀ ਮੇਰਾ ਪੁੱਤ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਚੱਲੇ ਹੈ। ਬਾਣੀ ਦਾ ਆਸਰਾ, ਜਦੋਂ ਸ਼ਬਦ ਦਾ ਆਸਰਾ ਮਨ ਕੋਲ ਹੁੰਦਾ ਹੈ ਫਿਰ ਮਨ ਡੋਲਦਾ ਨਹੀਂ। ਤੇ ਸਤਿਗੁਰੂ ਕਹਿੰਦੇ ਭਾਵੇਂ ਲੋਕਾਂ ਨੇ ਦੇਵ ਕਹਿ ਕੇ ਪੂਜਿਆ, ਬ੍ਰਹਮੈ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਨਹੀਂ ਬਚ ਸਕੇ, ਮਹਾਂਦੇਵ ਗਿਆਨੀ ਵਰਤੈ ਘਰ ਆਪਣੇ, ਤਮਸ਼ ਬਹੁਤ ਅਹੰਕਾਰਾ ਅਹੰਕਾਰ ਤੇ ਕ੍ਰੋਧ ਨਹੀਂ ਰਿਹਾ, ਜਿਹੜਾ ਉਹ ਛੱਡ ਨਹੀਂ ਸਕੇ, ਇਹਨਾਂ ਵਿੱਚ ਹੀ ਰਹਿੰਦੇ ਆ ਆਪਣਾ ਜੀਵਨ ਵਸਰ ਕੀਤਾ ਹੈ।
1: ਕਿਸਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ, ਗੁਰਮੁਖ ਗਿਆਨ ਰਤੇ ਯੁਗ ਅੰਤਰ, ਚੁਕੈ ਮੋਗ ਬਾਰਾ।
0: ਫਿਰ ਅਗਲਾ ਜ਼ਿਕਰ ਕੀਤਾ, ਕਹਿੰਦੇ ਜੀ ਕਿਸਨ ਸਦਾ ਅਵਤਾਰੀ ਰੂਦਾ। ਹੁਣ ਅਵਤਾਰ ਦੇ ਵਿੱਚ ਤੁਸੀਂ ਜਦੋਂ ਬਾਹਰ ਹਨਾ ਅਵਤਾਰਾਂ ਦੀ ਜਦੋਂ ਗੱਲ ਕਰੀਏ ਤੇ ਵਿਸ਼ਨੂੰ ਜੀ ਦਾ ਜ਼ਿਕਰ ਆਉਂਦਾ ਵੀ ਉਹ ਬਾਰ ਬਾਰ ਅਵਤਾਰ ਧਾਰਦੇ ਰਹੇ, ਕਹਿੰਦੇ ਉਹ ਅਵਤਾਰਾਂ ਵਿੱਚ ਹੀ ਰੁੱਝੇ ਰਹਿ ਗਏ। ਫਿਰ ਸੰਸਾਰ ਮਗਰ ਕਿਹਦੇ ਲੱਗ ਕੇ ਚੱਲੇ? ਕਿਸ਼ਨ ਸਦਾ ਅਵਤਾਰੀ ਰੂਧਾ, ਕਿਤ ਲੱਗ ਤਰੈ ਸੰਸਾਰਾ। ਸੰਸਾਰ ਤਰੇ ਕਿਵੇਂ? ਗੁਰਮੁਖ ਗਿਆਨ ਰਤੇ ਯੁਗ ਅੰਤਰ, ਗੁਰੂ ਦੇ ਰਾਹੀਂ ਜਦੋਂ ਗਿਆਨ ਮਿਲ ਜਾਏ ਇਸ ਸੰਸਾਰ ਵਿੱਚ ਰਹਿੰਦੇ ਹਾਂ, ਫਿਰ ਚੁੱਕੈ ਮੋਹ ਗੁਵਾਰਾ, ਫਿਰ ਜੀਵਨ ਦੇ ਵਿੱਚੋਂ ਵਿਕਾਰ ਤੇ ਹਨੇਰਾ ਮੁੱਕ ਜਾਂਦਾ ਹੈ ਜਦੋਂ ਗਿਆਨ ਜ਼ਿੰਦਗੀ 'ਚ ਆ ਜਾਂਦਾ ਹੈ। ਅਸੀਂ ਪੂਜ ਕਿਹਨੂੰ ਰਹੇ ਹਾਂ ਇਹ ਨਹੀਂ ਮਾਇਨੇ ਰੱਖਦਾ, ਸਾਡੇ ਕੋਲ ਗਿਆਨ ਕਿੰਨਾ ਹੈ ਮਾਇਨੇ ਇਹ ਰੱਖਦਾ। ਪੂਜਣ ਵਾਲੇ ਵੇਖੋ ਜੀ, ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲਿਆ ਸਾਨੂੰ ਗਿਆਨ ਵਾਸਤੇ, ਗੁਰੂ ਸਾਹਿਬ ਨੇ ਸ਼ਬਦ ਗੁਰੂ ਲੜ ਲਾਇਆ ਗਿਆਨ ਵਾਸਤੇ, ਸ਼ਬਦ ਗੁਰੂ ਦੇ ਲੜ ਗਿਆਨ ਲਈ ਲਾਇਆ, ਅਤੇ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ। ਜੇ ਅਸੀਂ ਵੀ ਇਕੱਲੀ ਪੂਜਾ ਹੀ ਕਰਨ ਤੱਕ ਸੀਮਤ ਰਹਿ ਗਏ ਨਾ, ਵੀ ਨਮਸਕਾਰ ਕਰ ਲਓ, ਪੂਜ ਲਓ, ਰਮਾਲਾ ਸਾਹਿਬ ਚੜ੍ਹਾ ਲਓ, ਬਸ ਨਿਬੜ ਗਿਆ ਕੰਮ, ਅਤੇ ਸਾਡੀ ਦਸ਼ਾ ਵੀ ਉਹੀ ਹੈ ਜਿਹਦੇ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ। ਦਸ਼ਾ ਸਾਡੀ ਵੀ ਫਿਰ ਉਹੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਪੜ੍ਹਨ ਲਈ, ਸਾਨੂੰ ਵਿਚਾਰਨ ਲਈ, ਸਾਨੂੰ ਕਮਾਉਣ ਲਈ ਬਖਸ਼ੀ ਹੈ। ਅਤੇ ਜੇ ਅਸੀਂ ਇਕੱਲੀ ਨਮਸਕਾਰ ਕਰਕੇ ਰੁਮਾਲਾ ਸਾਹਿਬ ਦੇ ਕੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਅਰਪਣ ਕਰਤਾ ਜੀ ਗੁਰੂ ਸਾਹਿਬ ਅਤੇ ਰੁਮਾਲਾ ਸਾਹਿਬ ਅਸੀਂ ਹੈ ਨਾ ਮਾਲਕ ਪਾਤਸ਼ਾਹ ਨੂੰ ਵਸਤਰ ਜਿਹੜੇ ਉਹ ਗੁਰੂ ਸਾਹਿਬ ਦੇ ਸਜਾ ਕੇ, ਜਦੋਂ ਰੁਮਾਲਾ ਸਾਹਿਬ ਸਜਾ ਕੇ ਤੁਸੀਂ ਕਹੀਏ ਵੀ ਹੁਣ ਚੁੱਕਣਾ ਨਹੀਂ ਰੁਮਾਲਾ ਸਾਹਿਬ, ਜੇ ਚੁੱਕ ਲਿਆ ਤਾਂ ਤੁਹਾਡੇ ਤੋਂ ਪਤਾ ਨਹੀਂ ਕਿੱਡਾ ਵੱਡਾ ਪਾਪ ਹੋ ਜਾਣਾ, ਅਤੇ ਫਿਰ ਅਸੀਂ ਕੀ ਬਣ ਗਏ ਜੀ। ਹਾਂ, ਇਹਦੇ 'ਚ ਕੋਈ ਦੋਰਾਵਾ ਨਹੀਂ। ਰੁਮਾਲਾ ਸਾਹਿਬ ਚੁੱਕਣ ਦੀ ਗੁਰੂ ਸਾਹਿਬ ਤੋਂ ਇੱਕ ਵਿਧੀ ਹੈ, ਇੱਕ ਤਰੀਕਾ ਹੈ, ਢੰਗ ਹੈ। ਉਹਦੇ ਲਈ ਸਾਡੇ ਕੋਲ ਅਦਬ ਵੀ ਹੋਣਾ ਚਾਹੀਦਾ, ਉਹਦੇ ਲਈ ਸਾਡੇ ਕੋਲ ਸਤਿਕਾਰ ਵੀ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਜੀ ਤੋਂ ਜਦੋਂ ਰੁਮਾਲਾ ਸਾਹਿਬ ਆਪਾਂ ਹਟਾਉਣਾ ਹੈ ਮਾਲਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਹੁਕਮ ਲੈਣ ਵਾਸਤੇ, ਉਦੋਂ ਸਾਡੇ ਕੋਲ ਅਦਬ ਹੋਵੇ, ਸਤਿਕਾਰ ਹੋਵੇ। ਅਸੀਂ ਅਦਬ ਨਾਲ ਗੁਰੂ ਸਾਹਿਬ ਤੋਂ ਰੁਮਾਲਾ ਚੁੱਕੀਏ ਨਾ, ਸਤਿਕਾਰ ਨਾਲ ਅਸੀਂ ਰੁਮਾਲਾ ਸਾਹਿਬ ਹਟਾ ਕੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਹੁਕਮ ਲਈਏ, ਇਹ ਤਾਂ ਵਿਧੀ ਬਣਦੀ ਹੈ ਜੀ। ਪਰ ਜੇ ਅਸੀਂ ਕਹੀਏ ਵੀ ਨਹੀਂ ਰੁਮਾਲਾ ਸਾਹਿਬ ਦੇ ਕੇ ਹੀ ਰੱਖਣਾ, ਕੀ ਲੋੜ ਹੈ ਬਾਣੀ ਪੜ੍ਹਨ ਦੀ, ਮੱਥਾ ਟੇਕ ਲਓ, ਬਸ ਨਮਸਕਾਰ ਕਰ ਲਓ, ਭੇਟਾ ਅਰਪਣ ਕਰਤੀ ਜੀ, ਨਮਸਕਾਰ ਕਰ ਲਈ, ਹੁਣ ਤੁਸੀਂ ਪ੍ਰਸ਼ਾਦ ਲਓ ਅਤੇ ਜਾਓ, ਬਾਕੀ ਅਸੀਂ ਆਪੇ ਕਰ ਲੈਣਾ, ਅਸੀਂ ਕੀ ਬਣ ਗਏ ਜੀ। ਚੱਲਦਾ ਤਾਂ ਇਹ ਤਾਂ ਹੀ ਹੈ ਨਾ ਵੀ ਤੁਸੀਂ ਆਉਣਾ, ਨਮਸਕਾਰ ਕਰਨੀ ਹੈ, ਭੇਟਾ ਰੱਖਣੀ ਹੈ, ਪ੍ਰਸ਼ਾਦ ਲੈਣਾ ਅਤੇ ਚਲੇ ਜਾਣਾ। ਉਹ ਅਗਾਂਹ ਦਾ ਕਾਰਜ ਕਿੰਨੇ ਕਰਨਾ, ਬਾਣੀ ਪੜ੍ਹਨੀ ਕਿੰਨੇ ਹੈ, ਬਾਣੀ ਸੁਣਨੀ ਕਿੰਨੇ ਹੈ, ਬਾਣੀ ਨੂੰ ਵਿਚਾਰਨਾ ਕਿੰਨੇ, ਉੱਥੇ ਤੱਕ ਤਾਂ ਅਸੀਂ ਪਹੁੰਚਣ ਨਹੀਂ ਦਿੱਤਾ। ਇੱਕ ਰੁਮਾਲਾ ਸਾਹਿਬ ਲੈ ਆਇਓ, ਉਹ ਤੁਸੀਂ ਅਰਪਣ ਕਰ ਦੇਣਾ, ਉਹ ਅਸੀਂ ਸਜਾ ਦਾਂਗੇ, ਅਰਦਾਸ ਅਸੀਂ ਕਰ ਦਾਂਗੇ, ਤੁਸੀਂ ਪ੍ਰਸ਼ਾਦ ਲੈ ਕੇ ਚਲੇ ਜਾਣਾ। ਬਾਣੀ ਨਾਲ ਕਿੰਨੇ ਜੋੜਨਾ ਸੀ, ਸ਼ਬਦ ਨਾਲ ਕਿੰਨੇ ਜੋੜਨਾ ਸੀ, ਕਿੱਥੇ ਉੜ ਕੇ ਰਹਿ ਗਏ। ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਪਰ ਅਸੀਂ ਇਕੱਲੀ ਪੂਜਾ ਤੱਕ ਹੀ ਸੀਮਤ ਨਾ ਰਹਿ ਜਾਈਏ ਵੀ ਅਗਰਬੱਤੀਆਂ ਲਾ ਛੱਡੋ, ਦੀਵੇ ਤਿਖਾ ਛੱਡੋ, ਅਗਰਬੱਤੀਆਂ ਤਿਖਾ ਛੱਡੋ, ਘੁਮਾ ਲਓ ਪਾਪਾ ਥਾਲੀਆਂ 'ਚ ਅਤੇ ਆ ਸਾਡਾ ਕੰਮ ਨਿਬੜ ਗਿਆ, ਅਸੀਂ ਗੁਰੂ ਸਾਹਿਬ ਦੀ ਪੂਜਾ ਕਰ ਲਈ। ਨਹੀਂ, ਗੁਰੂ ਸਾਹਿਬ ਦੀ ਬਾਣੀ ਜਿੰਨਾ ਚਿਰ ਪੜ੍ਹਦੇ ਨਹੀਂ, ਜਿੰਨਾ ਚਿਰ ਵਿਚਾਰਦੇ ਨਹੀਂ, ਗਿਆਨ ਤੋਂ ਤੇ ਸੱਖਣੇ ਰਹਿ ਗਏ, ਉਹ ਕੱਲੀਆਂ ਨਮਸਕਾਰਾਂ ਕੀਤੀਆਂ ਫਿਰ ਉੱਥੇ ਕੀ ਕਰਨਗੀਆਂ ਜੇ ਗੁਰੂ ਉਪਦੇਸ਼ ਜ਼ਿੰਦਗੀ 'ਚ ਕਮਾਇਆ ਹੀ ਨਾ। ਨਹੀਂ, ਬਾਣੀ ਪੜ੍ਹਨੀ ਆਉਂਦੀ, ਸੁਣ ਤੇ ਸਕਦੇ ਹਾਂ, ਹੁਣ ਇੱਕ ਸੌਖੀ ਜਿਹੀ ਉਦਾਹਰਨ ਰੱਖ ਕੇ ਆਪਾਂ ਫਿਰ ਸਮਾਪਤੀ ਵਾਲੇ ਪਾਸੇ ਵੀ ਆਈਏ। ਗੰਧਨ ਵੈਣ ਕੌਣ ਨਹੀਂ ਸੁਣਦਾ, ਸਿੱਧੇ ਪੰਜਾਬੀ 'ਚ ਸ਼ਬਦ ਵਰਤਾਂ, ਪੰਜਾਬੀ ਗੀਤ ਕੌਣ ਨਹੀਂ ਸੁਣਦਾ। ਹਰ ਕੋਈ ਚਾਹੁੰਦਾ ਵੀ ਮੈਂ ਵੱਖ ਵੱਖ ਤਰ੍ਹਾਂ ਦਾ ਮਿਊਜ਼ਿਕ ਸੁਣਾ, ਗੀਤ ਸੁਣਾ, ਆਪਣੀ ਆਪਣੀ ਭਾਸ਼ਾ ਜਿਹੜੀ ਜਿਹਨੂੰ ਸਮਝ ਆਉਂਦੀ ਉਹ ਸੁਣਦਾ। ਹੁਣ ਸੁਣਨ ਵਾਲੇ ਸਾਰੇ ਗਾਉਣ ਲੱਗ ਜਾਂਦੇ ਨੇ ਜੀ, ਕਦੇ ਇਹ ਕਹਿ ਕੇ ਸੁਣਨਾ ਛੱਡਿਆ ਵੀ ਮੈਨੂੰ ਗਾਉਣਾ ਨਹੀਂ ਆਉਂਦਾ, ਕਦੇ ਇਹ ਕਹਿ ਕੇ ਛੱਡਿਆ ਵੀ ਮੈਂ ਸੁਣਨਾ ਨਹੀਂ ਕਿਉਂਕਿ ਮੈਨੂੰ ਗਾਉਣਾ ਨਹੀਂ ਆਉਂਦਾ। ਨਹੀਂ, ਕਹਿੰਦਾ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਮੈਂ ਸੁਣਦਾ ਬਹੁਤ ਹਾਂ। ਕਹਿੰਦੇ ਆ ਨਾ ਵੀ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਸੁਣਦਾ ਮੈਂ ਬਹੁਤ, ਸੁਣਿਆ ਮੈਂ ਸਾਰਿਆਂ ਨੂੰ ਹੀ ਹੈ, ਗਾਉਣਾ ਨਹੀਂ ਆਉਂਦਾ। ਮਤਲਬ ਸੁਣਦਾ, ਮਿਊਜ਼ਿਕ ਸੁਣਦਾ, ਗਾਉਣਾ ਨਹੀਂ ਆਉਂਦਾ। ਹੋਰ ਸੌਖਾ, ਹਾਰਮੋਨੀਅਮ ਵਜਾਉਣਾ ਨਹੀਂ ਆਉਂਦਾ ਪਰ ਮੈਂ ਸੁਣਦਾ, ਛੱਡਿਆ ਤਾਂ ਨਹੀਂ ਨਾ, ਸਾਜ਼ ਸੁਣਦਾ ਮੈਂ, ਮੈਨੂੰ ਵਜਾਉਣੇ ਨਹੀਂ ਆਉਂਦੇ। ਕਦੇ ਇਹ ਕਹਿ ਕੇ ਛੱਡੇ ਨੇ ਵੀ ਮੈਨੂੰ ਵਜਾਉਣੇ ਨਹੀਂ ਆਉਂਦੇ ਅਤੇ ਮੈਂ ਸੁਣਨੇ ਵੀ ਨਹੀਂ, ਫਿਰ ਉਦੋਂ ਕਿਉਂ ਅਸੀਂ ਕਹਿ ਦਿੰਦੇ ਹਾਂ ਮੈਨੂੰ ਪੜ੍ਹਨੀ ਨਹੀਂ ਆਉਂਦੀ ਅਤੇ ਮੈਂ ਕੀ ਕਰਾਂ, ਬਾਣੀ ਪੜ੍ਹਨੀ ਨਹੀਂ। ਜੇ ਪੜ੍ਹਨੀ ਨਹੀਂ ਆਉਂਦੀ ਸੁਣ ਤੇ ਸਕਦਾ, ਉਹ ਸੁਣਿਆ ਤੇ ਕਰ, ਤੂੰ ਤਾਂ ਸੁਣਨ ਤੋਂ ਵੀ ਪਾਸਾ ਵੱਟੀ ਫਿਰਦਾ, ਸੁਣਿਆ ਤੇ ਕਰ। ਜਿੱਦਣ ਸ਼ਬਦ ਦਾ ਅਸਰ ਲਵਾਂਗੇ ਜੀ, ਖੇਡ ਕਲਾ ਤਾਂ ਵਰਤੇਗੀ। ਮੱਲ ਕਹਿੰਦੇ ਗੁਰਮੁਖ ਗਿਆਨ ਰਤੇ ਯੁਗ ਅੰਤਰ, ਚੁੱਕੈ ਮੋਹ ਗੁਬਾਰਾ, ਫਿਰ ਮੋਹ ਤੇ ਅਹੰਕਾਰ।

ਸਤਿਗੁਰ ਸੇਵਾ ਤੇ ਨਿਸਤਾਰਾ, ਗੁਰੂ ਦੀ ਸੇਵਾ ਨਾਲ ਪਰ ਉਤਾਰਾ ਹੁੰਦਾ ਹੈ। ਗੁਰ ਸੇਵਾ, ਗੁਰ ਸ਼ਬਦ ਵਿਚਾਰ, ਪਰ ਉਤਾਰਾ ਸ਼ਬਦ ਦੀ ਵਿਚਾਰ ਨੇ ਕਰਨਾ ਹੈ। ਇਹ ਨਹੀਂ ਵੀ ਮੈਂ ਸੇਵਾ ਦਾ ਇੱਕ ਅੰਗ ਰੱਖ ਕੇ ਤੇ ਮੁੜ ਕੇ ਆਖਾਂ ਵੀ ਮੈਂ ਬੜੀ ਸੇਵਾ ਕੀਤੀ। ਆਹ ਸੇਵਾ ਦਾ ਇੱਕ ਅੰਗ ਹੈ। ਅਸੀਂ ਗੁਰੂ ਸਾਹਿਬ ਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਗੁਰੂ ਸਾਹਿਬ ਨੂੰ ਰੁਮਾਲਾ ਅਰਪਣ ਕਰਦੇ ਹਾਂ, ਗੁਰੂ ਸਾਹਿਬ ਉੱਤੇ ਚੌੜ ਸਾਹਿਬ ਦੀ ਸੇਵਾ ਕਰਦੇ ਹਾਂ, ਰੁਮਾਲਾ ਸਾਹਿਬ ਦੀ ਸੇਵਾ ਕਰਦੇ ਹਾਂ, ਜਾਂ ਮਾਲਕ ਦੇ ਅੱਗੇ ਅਸੀਂ ਸਜਾਵਟ ਦੀ ਸੇਵਾ ਕਰ, ਇਹ ਸੇਵਾ ਦਾ ਇੱਕ ਅੰਗ ਹੈ, ਮੁਕੰਮਲ ਸੇਵਾ ਨਹੀਂ। ਸੇਵਾ ਮੁਕੰਮਲ ਹੁੰਦੀ ਗੁਰ ਸੇਵਾ, ਗੁਰ ਸ਼ਬਦ ਵਿਚਾਰ, ਇੱਥੇ ਆ ਕੇ ਸੇਵਾ ਮੁਕੰਮਲ ਹੁੰਦੀ ਹੈ ਜਦੋਂ ਸ਼ਬਦ ਦੀ ਵਿਚਾਰ ਕਰਨੀ ਆ ਜੇ, ਭਾਵ ਜੀਵਨ 'ਚ ਕਮਾਉਣਾ ਆ ਜੇ। ਫਿਰ ਗੁਰਮੁਖ ਤਰੈ ਸੰਸਾਰਾ, ਕਹਿੰਦੇ ਗੁਰੂ ਦੇ ਰਾਹੀਂ ਸੰਸਾਰ ਤਰ ਜਾਈਦਾ। ਸੱਚੇ ਨਾਏ ਰੱਤੇ ਬੈਰਾਗੀ, ਜਿਹੜੇ ਉਹਦੇ ਨਾਮ ਵਿੱਚ ਰੱਤੇ ਗਏ ਉਹ ਬੈਰਾਗੀ ਹੋ ਗਏ, ਭਾਵ ਤਿਆਗੀ ਬਣ ਗਏ। ਉਹਨਾਂ ਨੇ ਜਿਹੜਾ ਮੋਹ ਹੈ ਸਾਰਾ ਇਹ ਛੱਡਤਾ ਪਾਇਨ ਮੋਖ ਦੁਆਰਾ, ਤੇ ਉਹ ਮੁਕਤੀ ਦਾ ਦਰਵਾਜ਼ਾ ਹਾਸਲ ਕਰ।

0: ਸੱਚ ਵਰਤੈ ਸਭ ਅੰਤਰ, ਸਾਰੇ ਅੰਦਰ ਕੌਣ ਵਰਤਦਾ? ਇੱਕ ਅਕਾਲ ਪੁਰਖ। ਸਭਨਾ ਕਰੇ ਪ੍ਰਤਪਾਲਾ, ਸਾਰਿਆਂ ਦੀ ਪਾਲਣਾ ਵੀ ਉਹੀ ਕਰਦਾ। ਨਾਨਕ ਇੱਕ ਬਿਨ ਮੈਂ ਅਵਰ ਨਾ ਜਾਣਾ, ਇਹ ਨਾਨਕ ਜੀਓ ਮੈਂ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਸਭਨਾ ਦੀਵਾਨ ਦਇਆਲਾ, ਸਾਰਿਆਂ ਦਾ ਮਾਲਕ ਉਹੀ ਹੈ। ਜਿਹੜਾ ਦਇਆ ਦਾ ਘਰ ਹੈ, ਸਾਰਿਆਂ ਦਾ ਮਾਲਕ ਵੀ ਉਹੀ ਹੈ, ਅਤੇ ਮੈਂ ਜਾਣਿਆ ਵੀ ਉਸੇ ਨੂੰ ਹੈ। ਇਸ ਤਰ੍ਹਾਂ ਜੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਗੁਰੂ ਬਾਬਾ ਜੀ ਕਿਰਪਾ ਕਰਨ, ਸਾਡੇ ਮਨਾਂ ਨੂੰ ਕਿਤੇ ਸ਼ਬਦ ਦਾ ਆਸਰਾ ਲੈ ਕੇ ਜਿਉਣ ਦੀ ਜਾਚ ਆ ਜਾਏ। ਸ਼ਬਦ ਦੇ ਆਸਰੇ 'ਤੇ ਜਿਉਂਦਿਆਂ ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਓ ਗੁਰੂ ਪਾਤਸ਼ਾਹ ਜੀ ਕੇ ਪਾਵਨ ਬਚਨ ਆਪਣੇ ਮਨਾਂ ਵਿੱਚ ਵਸਾ ਲਈਏ।
1: ਸੱਚ ਵਰਤੈ ਸਭ ਅੰਤਰ।

ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀਮਾ ਲਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਇਹ ਮਨ ਮਿਲਿਆ ਤੂੰ ਸਦਾਰ ਅਰਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਿਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨੂ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨੂ ਸੁਣੋ ਸੰਤੋ ਸ਼ਬਦ ਧਰੋ ਤਿਆਰੋ ਸਾਚਾ ਨਾਮ ਮੇਰਾ ਆਧਾਰੋ ਰਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਰਾਜੇ ਕਲਾ ਇਤ ਕਰ ਧਾਰੀਆ ਪੰਚ ਦੂਤ ਤੋ ਦਵਾਸ ਕੀਤੇ ਕਾਲ ਕੰਡ ਕੁਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨੂ ਤੈ ਸੁਖ ਹੋਇਆ ਤਿਤ ਘਰ ਮਤ ਵਾਜੇ ਅੰਨ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਰਬ ਸੂਰੇ ਦੂਹਰੇ ਜਨਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਵਨ ਭਾਈ ਇਸਦੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਦ ਤੁਰੇ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਾਤ ਦਿਵਸ ਰਾਤ ਦਾਈ ਦਾਇਆ ਕੇਲਾ ਸਲ ਜਗਤ ਚੰਗੀਆਂ ਬਰਿਆਈਆਂ ਵਾਚੈ ਧਰਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ

तुमरी गत मित तुम ही जानी नानक दास सदा कुर्बानी।

ਕਿਸ਼ੰਤ ਆਈਐ ਜਿਸ ਡਿੱਠੈ ਸਭ ਜਾਏ ਤੇਗ ਬਹਾਦੁਰ ਸਿਮਰਿਆ ਕਰ ਨਾਉਣ ਦਿਆ ਵੈ ਤਾਏ ਸਭ ਥਾਈ ਵੈ ਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਨ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ, ਕਥਾ ਵਿਚਾਰ, ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਪੁਰਜੁਗ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਬਿਠਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨਾ ਹੋਵੇ, ਪ੍ਰਵਾਹ ਨਾ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਵੇਦ ਨਾ ਮਿਲਿਆ ਤੇਰਾ ਨਾਮ ਜਿੱਤਿਆ ਵੈ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰਪੁਰਾ ਜਨ ਸਿਮਰਿਆ ਸਹੀ ਪੈ ਨਿਹਾਲ ਨਾਨਕ ਨਾਮ ਰਾਧਣਾ ਕਾਰਜ ਆਵੈ ਰਾ

ਹਉ ਹਰਿ ਕੈ ਸਤ ਬਲਿਆਰਣੈ ਜਿਤ ਸਿਵਿਐ ਸੁਖ ਪਾਈ। ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਇ। ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ।

0: ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਤਨ ਤਨ ਤਨ ਗੁਰਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਤਨ ਤਨ ਤਨ ਗੁਰਸੋਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂ

Vaheguru.

Vaheguru.

Wahguru, Wahguru, Wahguru, Wahguru, Wahguru.

मन सब किछ मेला

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਈ ਮਨੁਆ ਨਾਮ ਤੇਰਾ ਸੰਸਾਈ
1: ਜੇ ਮਹਾਂਦਿਆਨ ਦੂ ਜਮਦਲ ਤੇ ਕੇਵਲ ਨਾਮ ਸੰਗ ਤੇਰੇ ਚਲੇ
0: ਹੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਦਾਰੀ
1: ਮਨਕ ਪੁਨੇ ਚਨ ਕਰਤਨੀ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਗਨੇਰੇ
1: ਸਗਲ ਸੇਚ ਕੋ ਰਾਜਾ ਦੁਖੀਆ ਹਰ ਕਾ ਨਾਮ

0: ਵਿਆਸ ਘਟ ਘਟ ਪੂਰਨ ਬ੍ਰਹਮ
1: ਪਰਗਾਹਨ
0: ਕਰਾਵਨ ਸਰਬ
1: ਕੋ
0: ਊਚ ਨੀਚ ਮਹਿ ਬਸੈ ਕਭੂ ਸੋਗ ਹਰਕ ਰੰਗ।

0: ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ
1: ਤੇ ਪਛਾਣੇ ਤੁਰਕੀ ਉਹ ਸੋ ਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ
1: ਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ ਤਿਸ ਨਾਮ ਬੁਜੇ
0: ਸਾਧ ਸੰਗ ਹਰ ਹਰ ਜਸ ਕਹਤ ਸਰਬ ਰੋਗ ਤੇ ਉਹ ਹਰ ਜਨ
1: ਰਹਤ ਕੀਰਤਨ ਕੇ ਬਖਿਆਨ ਕ੍ਰਿਸਤ ਮੈਂ ਸੋਈ ਨਿਰਭਾਣ
0: ਉਪਰ ਜੀ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ
1: ਫਾਸਾ ਜਿਸ ਮਨ ਭੋਗ ਨਾਣਕ ਤਿਸੇ ਨਾ ਲਾਗੇ ਦੂਪ
0: ਬ੍ਰਹਮਨ ਚਿਤ ਆਵੈ ਸੋ ਸੰ ਸੁਹੇਲਾ ਨਹੀਂ
1: ਡੋਲਾ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ
0: ਐਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ
1: ਸਮਾਇਆ ਸੋ ਦੋ ਸੋ ਦੋ ਸਿਜਿਆ ਗੁਰ ਪ੍ਰਸਾਦ ਤਾ ਸਭ ਬੁਝਿਆ
0: ਦੇਖੂ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂ
1: ਨਾ ਕੇ ਜਨਮੈ ਨਾ ਕਿਛ ਮਰੇ ਆਪਣ ਜਲਤ ਆਪ ਹੀ ਕਰੇ
0: ਜਾਮਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ

0: ਪੂਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੋਵਰ ਜਨ ਮੰਨਿਆ ਕਰਨ ਕਰਾਵਣ ਤਨ ਮੂਲ ਪਛਾਨਿਆ
0: ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਨਿਰਭਉ ਹੋਏ ਪ੍ਰਸੰਨਾ ਜਿਸ ਤੇ ਉਪਜਿਆ ਸਮਾਏ ਸਮਾਨਾ
0: ਸਮਸਤ ਮਾਇ ਲੈ ਬਸ ਗਡਾਈ ਤਾ ਕਉ ਭਿੰਨ ਨਾ ਕਹਿਣਾ
1: ਜਾਏ ਭੋਜਨ ਹਾਰ ਭਵੇਕ ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ

0: Vâng.
1: Satnam Sri Vahe Guru Sahib Jim.

0: ਜਾਓ, ਧਰਤੀ ਉੱਤੇ ਜਿੱਥੇ ਮਰਜ਼ੀ ਚਲੇ ਜਾਓ, ਧਰਤੀ ਦਾ, ਆਕਾਸ਼ ਦਾ, ਪਾਤਾਲ ਦਾ ਕੋਈ ਅੰਤ ਨਹੀਂ ਹੈ। ਜਿੱਥੇ ਜਾ ਕੇ ਵੀ ਅਸੀਂ ਨਿਗਾਹ ਮਾਰਾਂਗੇ, ਇੱਦਾਂ ਲੱਗੇਗਾ ਵੀ ਇਸ ਤੋਂ ਅੱਗੇ ਵੀ ਕੁਝ ਹੈ, ਇਸ ਤੋਂ ਅੱਗੇ ਵੀ ਕੁਝ ਹੈ। ਔਰ ਇਸ ਇੰਨੀ ਵੱਡੀ ਦੁਨੀਆ, ਇਹ ਪੂਰੇ ਬ੍ਰਹਿਮੰਡ ਦੇ ਅੰਦਰ ਬੜੇ ਹੀ ਜੀਵ ਜੰਤੂ, ਪਸ਼ੂ ਪੰਛੀ, ਮਨੁੱਖ, ਹਰ ਤਰ੍ਹਾਂ ਦੇ ਇੱਥੇ ਜੀਵ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਵੀ ਹਾਂ। ਔਰ ਕਮਾਲ ਦੀ ਗੱਲ ਇਹ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਜਿੰਨੇ ਵੀ ਜੀਵ ਜੰਤੂ ਨੇ, ਭਾਵੇਂ ਕਿਸੇ ਕੋਲ ਜ਼ੁਬਾਨ ਹੈ ਜਾਂ ਨਹੀਂ, ਭਾਵੇਂ ਕਿਸੇ ਕੋਲ ਇਹ ਨੇਤਰ ਅੱਖਾਂ ਹੈ ਜਾਂ ਨਹੀਂ, ਭਾਵੇਂ ਕੋਈ ਜਿਵੇਂ ਵੀ ਇਸ ਦੁਨੀਆ ਦੇ ਉੱਤੇ ਕਿਸੇ ਵੀ ਢੰਗ ਤਰੀਕੇ ਨਾਲ ਰਹਿ ਰਿਹਾ, ਹਰ ਕੋਈ ਪਰਮਾਤਮਾ ਦਾ ਨਾਮ ਜਪ ਰਿਹਾ। ਇਨਡਾਇਰੈਕਟਲੀ ਕਹਿ ਲਓ ਜਾਂ ਡਾਇਰੈਕਟਲੀ, ਪਰਮਾਤਮਾ ਦਾ ਨਾਮ ਹਰ ਕੋਈ ਸਿਮਰ ਰਿਹਾ। ਉਹ ਕਿਵੇਂ? ਕਈ ਕੋਟ ਹੋਏ ਪੂਜਾਰੀ, ਕਿੰਨੇ ਹੀ ਲੱਖਾਂ ਕਰੋੜਾਂ ਇਸ ਦੁਨੀਆ ਦੇ ਉੱਤੇ ਪੁਜਾਰੀ ਨੇ ਜਿਹੜੇ ਰੱਬ ਦੀ ਪੂਜਾ ਕਰਦੇ ਹਨ।
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ, ਕਈ ਕਿੰਨੇ ਹੀ ਕਰੋੜਾਂ ਆਚਾਰ ਵਿਵਹਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਚਾਰ ਵਿਵਹਾਰੀ ਦਾ ਮਤਲਬ ਜਿਹੜੇ ਧਰਮ ਦੇ ਕਾਰਜ ਕਰਨ ਵਾਲੇ, ਇੱਕ ਤੇ ਆ ਜਿਹੜਾ ਰੱਬ ਦੀ ਪੂਜਾ ਕਰ ਰਿਹਾ, ਕਈ ਕੋਟ ਹੋਏ ਪੁਜਾਰੀ। ਹੁਣ ਆਚਾਰ ਵਿਵਹਾਰੀ ਦਾ ਮਤਲਬ ਜਿਹੜੇ ਰੱਬ ਦੇ ਨਾਮ ਦੇ ਉੱਤੇ ਆਪਣੇ ਕਰਮ ਕਰ ਰਹੇ ਨੇ। ਜੇ ਉਦਾਹਰਣ ਲੈ ਕੇ ਸਮਝੀਏ ਤਾਂ ਜਿਵੇਂ ਕੋਈ ਪਰਮਾਤਮਾ ਦੀ ਬੰਦਗੀ ਕਰਕੇ, ਜਿਵੇਂ ਕੋਈ ਰੱਬ ਦੇ ਘਰ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਆਪਣਾ ਕਰਮ ਕਰ ਰਿਹਾ, ਜਾਂ ਸਿੱਧੇ ਲਫ਼ਜ਼ਾਂ ਵਿੱਚ ਕਹੀਏ ਵੀ ਪਰਮਾਤਮਾ ਦਾ ਨਾਮ ਵੀ ਲਿਆ ਜਾ ਰਿਹਾ ਅਤੇ ਉਹਦਾ ਕਰਮ ਵੀ ਹੋ ਰਿਹਾ। ਜਿਵੇਂ ਕੋਈ ਪੰਡਿਤ ਹੋਵੇ, ਕੋਈ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲਾ ਹੋਵੇ, ਉਹ ਸੇਵਾ ਗੁਰੂ ਦੀ ਕਰ ਰਿਹਾ ਪਰ ਕੰਮ ਤਾਂ ਉਹ ਆਪਣਾ ਕਰ ਰਿਹਾ। ਹੁਣ ਅਸੀਂ ਕਿਸੇ ਪੰਡਿਤ ਕੋਲ ਜਾਈਏ ਅਤੇ ਉਹ ਰੱਬ ਦਾ ਨਾਮ ਲਏਗਾ ਪਰ ਕੰਮ ਤਾਂ ਉਹਨੇ ਆਪਣਾ ਸਵਾਰਨਾ ਹੈ ਨਾ, ਕੰਮ ਉਹ ਆਪਣਾ ਕਰ ਰਿਹਾ, ਨਾਮ ਇੱਥੇ ਰੱਬ ਦਾ ਲਿਆ ਜਾ ਰਿਹਾ। ਗੁਰੂ ਪਾਤਸ਼ਾਹ ਜੀ ਕਹਿੰਦੇ ਇਨਡਾਇਰੈਕਟਲੀ, ਇੱਕ ਤਾਂ ਡਾਇਰੈਕਟ ਹੈ ਨਾ, ਅਸੀਂ ਰੱਬ ਨੂੰ ਮੱਥਾ ਟੇਕ ਰਹੇ ਹਾਂ, ਸ਼ਬਦ ਨੂੰ ਮੱਥਾ ਟੇਕ ਰਹੇ ਹਾਂ, ਸ਼ਬਦ ਦੀ ਪੂਜਾ ਕਰ ਰਹੇ ਹਾਂ, ਸ਼ਬਦ ਨਾਲ ਜੁੜ ਰਹੇ ਹਾਂ, ਪਰ ਇੱਕ ਉਹ ਨੇ ਜਿਹੜੇ ਨਾਮ ਰੱਬ ਦਾ ਲੈ ਰਹੇ ਨੇ ਅਤੇ ਕੰਮ ਆਪਣਾ ਕਰ ਰਹੇ ਹੈ, ਆਪਣੇ ਕਰਮ ਕਰ ਰਹੇ ਹੈ। ਆਚਾਰ ਵਿਵਹਾਰੀ ਆਪਣੇ ਹੀ ਉਹ ਕਰਮ ਕਰ ਰਹੇ ਨੇ ਪਰ ਇਨਡਾਇਰੈਕਟਲੀ ਨਾਮ ਪਰਮਾਤਮਾ ਦਾ ਵਿੱਚ ਹੈ, ਮਤਲਬ ਕਿਸੇ ਨਾ ਕਿਸੇ ਤਰੀਕੇ ਪਰਮਾਤਮਾ ਦਾ ਨਾਮ ਲੈ ਰਹੇ ਨੇ, ਭਾਵੇਂ ਉਹ ਆਪਣਾ ਕੰਮ ਸਵਾਰਨ ਲਈ ਹੋਵੇ, ਭਾਵੇਂ ਕਿਸੇ ਦਾ ਕਾਰਜ ਸਫਲ ਕਰਨ ਲਈ ਹੋਵੇ। ਜਿਵੇਂ ਕਈ ਲੋਕ ਸਾਨੂੰ ਉਦਾਹਰਨਾਂ ਦਿੰਦੇ, ਕਈ ਲੋਕ ਸਾਨੂੰ ਸਮਝਾਉਂਦੇ ਕਿ ਤੁਸੀਂ ਜੀ ਇੱਦਾਂ ਕਰਿਆ ਕਰੋ, ਰੱਬ ਦਾ ਨਾਮ ਇੱਦਾਂ ਸਿਮਰਿਆ ਕਰੋ, ਇੰਨੇ ਵਜੇ ਉੱਠਿਆ ਕਰੋ, ਇੱਥੇ ਜਾਇਆ ਕਰੋ, ਇੰਨੇ ਦਾਨ ਪੁੰਨ ਕਰਿਆ ਕਰੋ। ਹੁਣ ਉਹ ਦਾਨ ਪੁੰਨ ਕਰਨੇ ਜਾਂ ਇੰਨੇ ਵਾਰ ਚੁੱਭੀਆਂ ਲਾਉਣੀਆਂ, ਇੰਨੀ ਵਾਰ ਧਰਮ ਧਰਮ ਮਾਰਗ 'ਤੇ ਇੰਨੀ ਵਾਰ ਅਸਥਾਨਾਂ ਦੀ ਯਾਤਰਾ ਕਰਨੀ, ਇਹ ਸਭ ਕਰਨ ਦੇ ਮਗਰ ਨਾਮ ਕਿਹਦਾ ਲਿਆ ਜਾ ਰਿਹਾ? ਰੱਬ ਦਾ। ਹੁਣ ਭਾਵੇਂ ਤੁਸੀਂ ਉਹਨੂੰ ਸੱਚੀ ਨੀਤ ਨਾਲ ਕਰ ਲਓ, ਭਾਵੇਂ ਵਿਖਾਵਾ ਕਰ ਲਓ, ਭਾਵੇਂ ਤੁਸੀਂ ਉਹਨੂੰ ਪਾਖੰਡ ਦਾ ਨਾਮ ਦੇ ਕੇ ਪਖੰਡ ਕਰ ਲਓ, ਜਾਂ ਤੁਸੀਂ ਇੱਕ ਗੁਰੂ ਦਾ ਸੱਚਾ ਸੇਵਾਦਾਰ ਬਣ ਕੇ ਗੁਰੂ ਦੀ ਸੇਵਾ ਕਰ ਲਓ, ਨਾਮ ਰੱਬ ਦਾ ਹੀ ਲਿਆ ਜਾਣਾ। ਕਿਉਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਆਰੰਭ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ, ਇੱਕ ਓਅੰਕਾਰ ਸਤ ਨਾਮ, ਪਰਮਾਤਮਾ ਇੱਕ ਹੈ ਅਤੇ ਉਹਦਾ ਹੀ ਨਾਮ ਸੱਚਾ। ਹੁਣ ਇਸ ਦੁਨੀਆ ਨੂੰ ਬਣਾਉਣ ਵਾਲਾ ਹੀ ਇੱਕ ਹੈ ਤਾਂ ਹਰ ਪਾਸੇ ਉਹਦਾ ਹੀ ਨਾਮ ਹੋਏਗਾ, ਉਸ ਇੱਕ ਪਰਮਾਤਮਾ ਦਾ। ਹੁਣ ਭਾਵੇਂ ਅਸੀਂ ਕੰਮ ਜੋ ਮਰਜ਼ੀ ਕਰੀਏ, ਚੰਗਾ ਕੰਮ ਕਰ ਲਓ, ਮਾੜਾ ਕਰ ਲਓ, ਡਾਇਰੈਕਟਲੀ ਜਾਂ ਇਨਡਾਇਰੈਕਟ, ਰੱਬ ਦਾ ਹੀ ਨਾਮ ਵਿੱਚ ਆਏਗਾ। ਅਤੇ ਕਈ ਆਪਣੇ ਕੰਮ ਆਪਣੇ ਕਾਰਜ ਕਰਦੇ ਨੇ ਪਰ ਨਾਮ ਰੱਬ ਦਾ ਹੀ ਸਿਮਰਦੇ ਹਨ।
1: ਕਈ ਕੋਟ ਭਏ ਤੀਰਥ ਵਾਸੀ,
0: ਤੇ ਬਹੁਤ ਏਦਾਂ ਦੇ ਲੱਖਾਂ ਕਰੋੜਾਂ ਪ੍ਰਾਣੀ ਨੇ ਜਿਹੜੇ ਤੀਰਥ ਵਾਸੀ, ਤੀਰਥਾਂ ਤੇ ਵਸਦੇ ਨੇ, ਤੀਰਥਾਂ ਦੀ ਯਾਤਰਾ ਕਰਦੇ ਨੇ, ਪਰ ਉਹਦੇ ਪਿੱਛੇ ਵੀ ਕੀ ਹੈ? ਰੱਬ ਦਾ ਨਾਮ ਹੈ। ਇੱਥੇ ਇੱਕ ਹੋਰ ਗੱਲ ਧਿਆਨ ਵਿੱਚ ਰੱਖਿਓ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੱਬ ਦਾ ਨਾਮ ਲੈ ਰਹੇ ਹਾਂ ਅਤੇ ਭਾਵੇਂ ਤੀਰਥਾਂ 'ਤੇ ਜਾਈ ਜਾਈਏ, ਭਾਵੇਂ 100-100 ਚੁੱਭੀਆਂ ਲਾਈ ਜਾਈਏ, ਜੰਗਲਾਂ 'ਚ ਜਾਈਏ, ਇਹਦਾ ਮਤਲਬ ਇਹ ਨਹੀਂ ਵੀ ਰੱਬ ਇੱਦਾਂ ਮਿਲ ਜਾਏਗਾ। ਗੁਰੂ ਪਾਤਸ਼ਾਹ ਜੀ ਨੇ ਇੱਥੇ ਇਹ ਨਹੀਂ ਲਿਖਿਆ ਵੀ ਰੱਬ ਇੱਦਾਂ ਮਿਲਦਾ ਹੈ, ਤੀਰਥਾਂ 'ਤੇ ਰਹਿ ਕੇ ਇਸ਼ਨਾਨ ਦਾਨ ਪੁੰਨ ਕਰਕੇ ਰੱਬ ਇੱਦਾਂ ਮਿਲਦਾ ਹੈ, ਇਹ ਨਾ ਅਸੀਂ ਕਨਫਿਊਜ਼ ਹੋ ਜਾਈਏ, ਜ਼ਰੂਰੀ ਸਮਝਣਾ। ਮਹਾਰਾਜ ਨੇ ਲਿਖਿਆ ਵੀ ਇੱਦਾਂ ਹਰ ਦੁਨੀਆ ਦੇ ਉੱਤੇ ਰਹਿੰਦੇ ਪ੍ਰਾਣੀ ਇਸ ਇਸ ਤਰੀਕੇ ਨਾਲ ਰੱਬ ਦਾ ਨਾਮ ਲੈਂਦੇ ਨੇ, ਭਾਵੇਂ ਕੋਈ ਜਾਣੇ ਜਾਂ ਅਣਜਾਣੇ ਵਿੱਚ ਰੱਬ ਦਾ ਨਾਮ ਲੈ ਰਹੇ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਇੰਨੇ ਤੀਰਥਾਂ 'ਤੇ ਜਾਓ, ਤੁਸੀਂ ਇੰਨੀ ਚੁੱਭੀਆਂ ਲਾਓ, ਤੁਸੀਂ ਜੰਗਲਾਂ ਵਿੱਚ ਜਾਓ, ਇੰਨੀ ਪੂਜਾ ਕਰੋ, ਇੰਨਾ ਦਾਨ ਪੁੰਨ ਕਰੋ ਅਤੇ ਰੱਬ ਮਿਲ ਜਾਏਗਾ। ਇੱਦਾਂ ਰੱਬ ਮਿਲੇਗਾ ਨਹੀਂ। ਮਿਲਣਾ ਕਿਵੇਂ ਉਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਈਏ ਵਿੱਚ ਸਮਝਾਇਆ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਹੁਣ ਜਿਹੜਾ ਪ੍ਰੇਮੀ ਹੈ ਉਹ ਰੱਬ ਨੂੰ ਪਾ ਲਏਗਾ, ਹੁਣ ਭਾਵੇਂ ਉਹ ਤੀਰਥ 'ਤੇ ਵੱਸਦਾ ਹੋਵੇ, ਭਾਵੇਂ ਜੰਗਲ ਵਿੱਚ ਰਹਿੰਦਾ ਹੋਵੇ, ਭਾਵੇਂ ਆਪਣੇ ਘਰ ਵਿੱਚ ਬੈਠਾ ਹੋਵੇ, ਜਿਹਦੇ ਅੰਦਰ ਪ੍ਰੇਮ ਹੈ, ਜਿਹੜਾ ਪ੍ਰੇਮ ਨਾਲ ਭਰਿਆ ਉਹ ਰੱਬ ਨੂੰ ਪਾ ਲਏਗਾ। ਪਰ ਜਿਹਦੇ ਅੰਦਰ ਪ੍ਰੇਮ ਨਹੀਂ ਹੈ ਉਹ ਭਾਵੇਂ ਤੀਰਥਾਂ ਦੀ ਸਾਰੀ ਉਮਰ ਆਪਣੀ ਤੀਰਥਾਂ 'ਤੇ ਯਾਤਰਾ ਕਰਦਾ ਕੱਢ ਦੇ, ਸਾਰੀ ਜ਼ਿੰਦਗੀ ਉਹ ਰੱਬ ਦੀ ਪੂਜਾ ਕਰਦੇ ਕੱਢ ਦੇ, ਰੱਬ ਦੀ ਆਰਤੀ ਉਤਾਰਦਾ ਰਹੇ, ਰੱਬ ਅੱਗੇ ਧੂਫ ਅਗਰਬੱਤੀ ਕਰਦਾ ਰਹੇ, ਜੇ ਅੰਦਰ ਪ੍ਰੇਮ ਨਹੀਂ ਹੈ ਤਾਂ ਰੱਬ ਨਹੀਂ ਮਿਲਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਹੋਏ ਪੁਜਾਰੀ ਫਿਰ ਆਚਾਰ ਵਿਵਹਾਰੀ, ਅਤੇ ਮਹਾਰਾਜ ਕਹਿੰਦੇ ਕਈ ਕੋਟ ਪਏ ਤੀਰਥ ਵਾਸੀ। ਕਈਆਂ ਨੇ ਰੱਬ ਦੀ ਪੂਜਾ ਕੀਤੀ, ਕਈ ਆਪਣਾ ਕੰਮ ਕਰ ਰਹੇ ਨੇ ਰੱਬ ਦਾ ਨਾਮ ਲੈ ਕੇ, ਅਤੇ ਕਈ ਤੀਰਥਾਂ 'ਤੇ ਵੱਸਦੇ ਨੇ, ਤੀਰਥਾਂ ਦੀ ਯਾਤਰਾ ਕਰਦੇ ਨੇ ਰੱਬ ਦਾ ਨਾਮ ਲੈ ਕੇ, ਰੱਬ ਦਾ ਨਾਮ ਲਿਆ ਜਾ ਰਿਹਾ, ਪਰ ਇੱਦਾਂ ਰੱਬ ਮਿਲ ਨਹੀਂ ਰਿਹਾ। ਇਹ ਨਹੀਂ ਵੀ ਅਸੀਂ ਸੋਚੀਏ ਵੀ ਅੱਜ ਇੱਦਾਂ ਸੁਣਿਆ ਅਤੇ ਚਲੋ ਜੀ ਤੀਰਥ ਯਾਤਰਾ ਕਰ ਲਈਏ। ਤੀਰਥ ਯਾਤਰਾ ਕਰੋ, ਮੁਬਾਰਕ ਹੈ, ਜਿੰਨਾ ਜਿਹਦਾ ਦਿਲ ਕਰਦਾ ਜਿਸ ਤੀਰਥ 'ਤੇ ਜਾਣਾ ਜਾਓ, ਪਰ ਮਨ ਵਿੱਚ ਇਹ ਰੱਖ ਕੇ ਨਹੀਂ ਯਾਤਰਾ ਕਰਨੀ ਵੀ ਰੱਬ ਮੈਨੂੰ ਇੱਥੇ ਜਾ ਕੇ ਮਿਲ ਜਾਏਗਾ। ਆਪਣੇ ਭਾਂਡੇ ਨੂੰ ਇੰਨਾ ਕੁ ਤਿਆਰ ਕਰੋ ਕਿ ਮੇਰੇ ਅੰਦਰ ਪ੍ਰੇਮ ਭਰ ਜਾਏ, ਮੈਂ ਆਪਣੇ ਘਰ ਵਿੱਚ ਬੈਠਾ ਤਾਂ ਵੀ ਰੱਬ ਮੇਰੇ ਨਾਲ ਹੈ, ਮੈਂ ਤੀਰਥ 'ਤੇ ਹਾਂ ਤਾਂ ਵੀ ਰੱਬ ਮੇਰੇ ਨਾਲ ਹੈ, ਇਹ ਨਹੀਂ ਵੀ ਜੇ ਮੈਂ ਸਪੈਸ਼ਲੀ ਯਾਤਰਾ ਕਰਾਂਗਾ ਤਾਂ ਰੱਬ ਮਿਲੇਗਾ, ਇੱਦਾਂ ਨਹੀਂ ਮਿਲਣਾ। ਉਹ ਤਾਂ ਸਾਰੇ ਪਾਸੇ ਵੱਸਦਾ ਨਾ, ਇਹ ਤਾਂ ਸਿਰਫ ਅਸੀਂ ਉਹਦੇ ਨਾਮ ਦੇਖ ਰਹੇ ਹਾਂ ਵੀ ਉਹਦਾ ਨਾਮ ਕਿਵੇਂ ਕਿਵੇਂ ਲਿਆ ਜਾ ਰਿਹਾ। ਕਈ ਇਨਸਾਨ ਰੱਬ ਦਾ ਨਾਮ ਵਰਤ ਕੇ ਗਲਤ ਕੰਮ ਕਰਦੇ। ਹੁਣ ਇੱਥੇ ਤਾਂ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਅਸੀਂ ਰੱਬ ਦਾ ਨਾਮ ਤਾਂ ਲੈ ਰਹੇ ਹਾਂ, ਹੁਣ ਕਈ ਗਰੀਬ ਦਾ ਹੱਕ ਮਾਰਨ ਵਾਲੇ, ਕਿਸੇ ਨਾਲ ਧੱਕਾ ਜ਼ੁਲਮ ਕਰਨ ਵਾਲੇ, ਉਹ ਵੀ ਰੱਬ ਦਾ ਨਾਮ ਲੈਂਦੇ ਨੇ। ਇੱਕ ਸੌਖੀ ਜਿਹੀ ਉਦਾਹਰਣ ਲੈ ਲਈਏ, ਚੋਰ ਨੇ ਚੋਰੀ ਕਰਨੀ ਹੋਵੇ ਨਾ, ਉਹ ਵੀ ਚੋਰੀ ਕਰਨ ਤੋਂ ਪਹਿਲਾਂ ਰੱਬ ਅੱਗੇ ਅਰਦਾਸ ਕਰਕੇ ਨਿਕਲਦਾ ਕਿ ਰੱਬਾ ਅੱਜ ਫੜਿਆ ਨਾ ਜਾਵਾਂ, ਉਹ ਕਰਨੀ ਉਹਨੇ ਚੋਰੀ ਹੈ। ਚੋਰ ਵੀ ਰੱਬ ਦਾ ਨਾਮ ਲੈ ਕੇ ਚੋਰੀ ਕਰਨ ਜਾਂਦਾ ਵੀ ਅੱਜ ਮੈਂ ਕਿਸੇ ਦੇ ਹੱਥੇ ਨਾ ਆ ਜਾਵਾਂ, ਮੈਂ ਕਿਸੇ ਕੈਮਰੇ ਦੇ ਵਿੱਚ ਮੇਰੀ ਸ਼ਕਲ ਨਾ ਰਿਕਾਰਡ ਹੋ ਜਾਏ, ਮੈਂ ਮੈਨੂੰ ਕੋਈ ਪਕੜ ਨਾ ਲਏ ਚੋਰੀ ਕਰਦੇ ਨੂੰ, ਉਹ ਵੀ ਤਾਂ ਰੱਬ ਦਾ ਨਾਮ ਲੈ ਕੇ ਹੀ ਕਰ ਰਿਹਾ, ਹੁਣ ਕੀ ਉਹ ਸਹੀ ਹੋ ਗਿਆ? ਆਪਾਂ ਕਿੰਨੀਆਂ ਖਬਰਾਂ ਵੇਖਦੇ ਹਾਂ ਗੁਰੂ ਘਰ ਦੀ ਬੇਅਦਬੀ ਜਿਹੜੇ ਕਰਦੇ ਨੇ, ਹੁਣ ਜਿਹੜੇ ਗੁਰੂ ਘਰ ਵਿੱਚ ਬੇਅਦਬੀ ਕਰਨ ਆਉਂਦੇ, ਕੀ ਪਤਾ ਉਹ ਵੀ ਕਹਿ ਕੇ ਆਉਂਦੇ ਹੁਣ ਵੀ ਅਸੀਂ ਕਿਤੇ ਫੜੇ ਨਾ ਜਾਈਏ, ਪਰ ਕੀ ਉਹ ਸਹੀ ਹੋ ਗਏ? ਨਹੀਂ, ਹੈ ਉਹ ਗਲਤ ਹੀ ਹੈ, ਪਰ ਮਹਾਰਾਜ ਕਹਿੰਦੇ ਆਪਣਾ ਕੰਮ ਵੀ ਕਈ ਰੱਬ ਦਾ ਨਾਮ ਲੈ ਕੇ ਕਰ ਰਹੇ ਨੇ। ਅਸੀਂ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਆਪਣੇ ਆਪ ਨੂੰ ਇਹ ਸਮਝਾਉਣਾ ਕਿ ਭਾਵੇਂ ਜ਼ੁਬਾਨ ਤੋਂ ਅਸੀਂ ਜਿੰਨਾ ਮਰਜ਼ੀ ਨਾਮ ਲਈ ਜਾਈਏ, ਜਿੰਨੀ ਦੇਰ ਅਸੀਂ ਅੰਦਰ ਅਮਲ ਕਰਕੇ ਆਪਣੇ ਆਪ ਨੂੰ ਨਹੀਂ ਸਵਾਰਦੇ, ਜ਼ੁਬਾਨ ਤੋਂ ਲਿਆ ਨਾਮ ਔਰ ਆਪਣੇ ਮੱਥੇ ਨਾਲ ਗੁਰੂ ਅੱਗੇ ਮੱਥਾ ਟੇਕਿਆ ਵੀ ਪਰਵਾਹ ਨਹੀਂ ਹੈ, ਜਿੰਨੀ ਦੇਰ ਅੰਦਰੋਂ ਭਾਂਡਾ ਖਾਲੀ ਹੈ। ਜਿਸ ਤਰ੍ਹਾਂ ਆਪਾਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਸੀਸ ਨਿਵਾਏ ਕਿਆ ਥੀ ਹੈ ਜਾਂ ਹਿਰਦੈ ਇੱਕ ਸੁਧੈ ਜਾਏ, ਜਿਨ੍ਹਾਂ ਦੇ ਹਿਰਦੇ ਅੰਦਰ ਈਰਖਾ ਭਰੀ ਹੈ, ਵੈਰ ਵਿਰੋਧ ਨਫ਼ਰਤ ਭਰੀ ਹੈ, ਉਹ ਸਵੇਰ ਤੋਂ ਸ਼ਾਮ ਤੱਕ ਇੱਥੇ ਮੱਥੇ ਰਗੜਦੇ ਰਹਿਣ, ਉਹਨਾਂ ਦਾ ਮੱਥਾ ਟੇਕਿਆ ਪ੍ਰਵਾਨ ਹੀ ਨਹੀਂ। ਇਹੋ ਜਿਹਾ ਸਾਡਾ ਸੀਸ, ਸਾਡਾ ਸਿਰ ਨਿਵਿਆ, ਗੁਰੂ ਅੱਗੇ ਮੱਥਾ ਟੇਕਿਆ ਪ੍ਰਵਾਨ ਹੀ ਨਹੀਂ ਹੈ, ਜੇ ਸਾਡਾ ਹਿਰਦਾ ਹਿਰਦੈ ਇੱਕ ਸੁਧੈ ਜਾਏ, ਸਾਡੇ ਅੰਦਰ ਜੇ ਅਸੀਂ ਆਪਣੇ ਆਪ ਨੂੰ ਸੋਧਿਆ ਹੀ ਨਹੀਂ, ਅਸੀਂ ਆਪਣੀ ਨਫ਼ਰਤ ਨੂੰ ਤਿਆਗ ਕੇ ਪਿਆਰ ਅੰਦਰ ਪਾਇਆ ਹੀ ਨਹੀਂ, ਸਾਡੇ ਮੱਥੇ ਟੇਕਣ ਦਾ ਫਾਇਦਾ ਨਹੀਂ। ਸਾਰੀ ਜਵਾਨੀ ਕੱਢਤੀ ਤੀਰਥ ਯਾਤਰਾ 'ਤੇ ਜਾ ਕੇ, ਜੇ ਤੀਰਥਾਂ ਦੀ ਯਾਤਰਾ ਕਰਦੇ ਸਾਡੇ ਅੰਦਰ ਨਿਮਰਤਾ ਦਇਆ ਆਈ ਨਹੀਂ, ਕੋਈ ਫਾਇਦਾ ਨਹੀਂ ਯਾਤਰਾ ਕੀਤੀ ਦਾ। ਪਰ ਮੱਥਾ ਟੇਕਣ ਦੀ ਗੱਲ ਚੱਲੀ, ਇੱਥੇ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਾਂ। ਸਾਨੂੰ ਬਾਬਾ ਦੀਪ ਸਿੰਘ ਜੀ ਨੇ ਮੱਥਾ ਟੇਕਣਾ ਸਿਖਾਇਆ। ਮਹਾਰਾਜ ਜੀ ਨੇ ਸਾਨੂੰ ਇੱਦਾਂ ਮੱਥਾ ਟੇਕਣਾ ਸਿਖਾਇਆ, ਕਹਿੰਦੇ ਲੋਕੋ ਤੁਸੀਂ ਮੱਥੇ ਟੇਕ ਟੇਕ ਕੇ ਆਪਣੇ ਮੱਥੇ ਉੱਤੇ ਨਿਸ਼ਾਨ ਪਾ ਲੈਂਦੇ ਹੋ। ਜੇ ਮੱਥਾ ਟੇਕਣਾ ਤਾਂ ਗੁਰੂ ਅੱਗੇ ਇੱਕ ਵਾਰ ਮੱਥਾ ਐਸਾ ਟੇਕਿਓ ਕਿ ਜਿੱਥੇ ਧਰਤੀ ਉੱਤੇ ਤੁਸੀਂ ਮੱਥਾ ਟੇਕੋ ਧਰਤੀ 'ਤੇ ਨਿਸ਼ਾਨ ਪੈ ਜਾਏ। ਇਹਦਾ ਮਤਲਬ ਆਪਣੇ ਮੱਥੇ ਆਪਣੇ ਆਪ ਨੂੰ ਰਗੜਨ, ਆਪਣੇ ਮੱਥੇ 'ਤੇ ਨਿਸ਼ਾਨ ਨਾ ਪਾਓ, ਉਹਦਾ ਕੋਈ ਫਾਇਦਾ ਨਹੀਂ। ਤੁਹਾਡੇ ਅੰਦਰ ਪ੍ਰੇਮ ਇੰਨਾ ਕੁ ਹੋਵੇ ਤੁਸੀਂ ਜਿਸ ਧਰਤੀ ਦੇ ਉੱਤੇ ਖਲੋਵੋ, ਜਿਸ ਧਰਤੀ ਉੱਤੇ ਤੁਸੀਂ ਮੱਥਾ ਟੇਕੋ ਰੱਬ ਨੂੰ ਯਾਦ ਕਰਕੇ, ਉਹ ਧਰਤੀ ਵੀ ਭਾਗਾਂ ਵਾਲੀ ਹੋ ਜਾਏ। ਇੰਨਾ ਗੁਰੂ ਕਾ ਸਿੱਖ ਪ੍ਰੇਮ ਨਾਲ ਭਰਿਆ ਹੋਣਾ ਚਾਹੀਦਾ, ਅਤੇ ਜਿਹੜਾ ਪ੍ਰੇਮ ਨਾਲ ਭਰਿਆ ਉਹ ਜਿੱਥੇ ਵੀ ਵੱਸਦਾ ਉਹਨੂੰ ਪਰਮਾਤਮਾ ਮਿਲ ਪੈਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਪਏ ਤੀਰਥ ਵਾਸੀ, ਕਈ ਤੀਰਥਾਂ 'ਤੇ ਵਸਣ ਵਾਲੇ, ਤੀਰਥ ਯਾਤਰਾ ਕਰਨ ਵਾਲੇ, ਉਹ ਵੀ ਰੱਬ ਦਾ ਨਾਮ ਸਿਮਰਦੇ ਹਨ।
1: ਕਈ ਕੋਟ ਬਨ ਭਰਮ ਹੈ ਉਦਾਸੀ,
0: ਕਈ ਕੋਟ ਬਨ ਭਰਮ ਹੈ ਉਦਾਸੀ, ਬਨ ਮਤਲਬ ਜੰਗਲ। ਕਈ ਐਦਾਂ ਦੇ ਲੱਖਾਂ ਕਰੋੜਾਂ ਪ੍ਰਾਣੀ ਨੇ ਜਿਹੜੇ ਜੰਗਲਾਂ ਦੇ ਵਿੱਚ ਵੱਸਦੇ ਨੇ, ਪਰ ਉਹ ਜੰਗਲਾਂ ਦੇ ਵਿੱਚ ਵੱਸਦੇ ਹੋਏ ਵੀ ਪਰਮਾਤਮਾ ਦਾ ਨਾਮ ਸਿਮਰਦੇ ਨੇ। ਔਰ ਇੱਥੇ ਗੱਲ ਸਿਰਫ ਮਨੁੱਖਾਂ ਦੀ ਨਹੀਂ ਹੋ ਰਹੀ, ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਜਿਹੜੇ ਬੋਲ ਵੀ ਨਹੀਂ ਸਕਦੇ, ਜਿਹੜੇ ਬੇਜ਼ੁਬਾਨ ਨੇ, ਉਹ ਵੀ ਰੱਬ ਦਾ ਨਾਮ ਸਿਮਰਦੇ ਹਨ।
1: ਕਈ ਕੋਟ ਵੇਦ ਕੇ ਸਰੋਤੇ,
0: ਕਈ ਕੋਟ ਵੇਦ ਜਿਹੜੇ ਵੇਦਾਂ ਦੇ ਸਰੋਤੇ ਨੇ, ਜਿਹੜੇ ਸੁਣਨ ਵਾਲੇ ਨੇ, ਉਹ ਵੀ ਪਰਮਾਤਮਾ ਦਾ ਨਾਮ ਸੁਣਦੇ ਨੇ ਅਤੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਨੇ। ਭਾਵ ਸੁਣਨ ਵਾਲੇ ਵੀ ਰੱਬ ਦਾ ਨਾਮ ਸੁਣ ਕੇ ਉਹਦਾ ਨਾਮ ਸਿਮਰਦੇ ਨੇ, ਜੰਗਲਾਂ ਵਿੱਚ ਰਹਿਣ ਵਾਲੇ ਵੀ, ਬੇਜ਼ੁਬਾਨ ਵੀ, ਜ਼ੁਬਾਨ ਵਾਲੇ ਵੀ, ਹਰ ਕੋਈ ਰੱਬ ਦਾ ਨਾਮ ਸਿਮਰਦਾ ਹੈ।
1: ਕਈ ਕੋਟ ਤਪੀਸਰ ਹੋਤੇ,
0: ਤਪੀਸਰ ਜਿਹੜੇ ਤਪ ਕਰਨ ਵਾਲੇ, ਜਿਹੜੇ ਕਹਿੰਦੇ ਜੀ ਅਸੀਂ ਬਹੁਤ ਮਹਾਨ ਤਪੀ ਹਾਂ, ਅਸੀਂ ਤਪ ਕਰਦੇ ਹਾਂ, ਸਾਨੂੰ ਇੰਨੇ ਇੰਨੇ ਸਾਲ ਹੋ ਗਏ ਤਪ ਕਰਦੇ ਹਾਂ, ਇੱਕੋ ਥਾਂ 'ਤੇ ਬੈਠੇ ਹਾਂ। ਹੁਣ ਉਹ ਤਪ ਕਰ ਰਹੇ ਨੇ, ਨਾਮ ਕਿਹਦਾ ਲੈ ਰਹੇ ਨੇ? ਰੱਬ ਦਾ। ਭਾਵੇਂ ਨਾਮ ਜਿਹੜਾ ਮਰਜ਼ੀ ਲੈਣ, ਰਾਮ, ਅੱਲਾ, ਗੋਡ, ਵਾਹਿਗੁਰੂ, ਜੋ ਮਰਜ਼ੀ ਕਹਿ ਲੈਣ, ਹੈ ਤਾਂ ਪਰਮਾਤਮਾ ਇੱਕ ਹੀ ਹੈ। ਵੱਡੇ ਵੱਡੇ ਤਪੀ, ਤਪ ਕਰਨ ਵਾਲੇ ਵੀ ਪਰਮਾਤਮਾ ਦਾ ਨਾਮ ਲੈਂਦੇ ਹਨ।
1: ਕਈ ਕੋਟ ਆਤਮ ਧਿਆਨ ਧਾਰਹਿ,
0: ਆਤਮ ਧਿਆਨ ਜਿਹੜੇ ਅੰਤਰ ਧਿਆਨ ਹੋ ਕੇ ਬੈਠਦੇ ਨੇ ਨਾ, ਜਿਵੇਂ ਅਸੀਂ ਅੱਜ ਦੇ ਸਮੇਂ ਵਿੱਚ ਮੈਡੀਟੇਸ਼ਨ ਕਹਿ ਦਿੰਦੇ ਹਾਂ, ਆਪਣੇ ਆਪ ਆਪਣੇ ਅੰਦਰ ਧਿਆਨ ਧਰਨਾ, ਅੱਖਾਂ ਬੰਦ ਕਰਕੇ ਆਪਣੇ ਅੰਦਰ ਵੇਖਣਾ, ਜਿਹੜੇ ਅੰਤਰ ਧਿਆਨ ਹੋ ਜਾਂਦੇ ਨੇ, ਉਹ ਅੰਤਰ ਧਿਆਨ ਹੋ ਕੇ ਕੀ ਕਰਦੇ?

ਹੈ, ਕਈ ਜੰਗਲਾਂ ਵਿੱਚ ਵੱਸਦੇ ਰੱਬ ਦਾ ਨਾਮ ਲੈ ਰਹੇ ਹੈ, ਕਈ ਪੂਜਾ ਕਰਕੇ ਰੱਬ ਦਾ ਨਾਮ ਲੈ ਰਹੇ ਹੈ, ਔਰ ਇੱਦਾਂ ਦੇ ਵੀ ਮਹਾਨ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਕਬ ਕਾਵ ਵਿਚਾਰੇ, ਕਈ ਕਵਿਤਾ ਦੇ ਰਾਹੀਂ ਰੱਬ ਦਾ ਨਾਮ ਲੈ ਰਹੇ ਹੈ, ਭਾਵ ਆਪਣੇ ਗੀਤਾਂ ਦੇ ਰਾਹੀਂ ਕਵਿਤਾ ਦੇ ਰਾਹੀਂ ਪਰਮਾਤਮਾ ਦਾ ਨਾਮ ਲੈ ਰਹੇ ਨੇ। ਕਿੰਨੇ ਕਵੀ ਨੇ ਜਿਹਨੇ ਗੁਰੂ ਦੀ ਵਡਿਆਈ ਕੀਤੀ, ਕਿੰਨੇ ਨੇ ਜਿਹਨਾਂ ਨੇ ਪਰਮਾਤਮਾ ਦੀ ਵਡਿਆਈ ਕੀਤੀ ਆਪਣੀ ਕਵਿਤਾਵਾਂ ਦੇ ਵਿੱਚ, ਉਹ ਕਵਿਤਾ ਦੇ ਰਾਹੀਂ ਰੱਬ

0: ਤੀਰਥਾਂ 'ਤੇ ਵੱਸਦੇ ਨੇ, ਤੀਰਥ ਯਾਤਰਾ ਕਰਦੇ ਨੇ, ਉਹ ਵੀ ਰੱਬ ਦਾ ਨਾਮ ਲੈ ਰਹੇ ਨੇ। ਕਈ ਜੰਗਲਾਂ ਦੇ ਵਿੱਚ ਬੈਠ ਕੇ, ਕਈ ਵੇਦਾਂ ਦੇ ਸਰੋਤੇ ਸੁਣਨ ਵਾਲੇ ਸਾਰੇ ਰੱਬ ਦਾ ਨਾਮ ਲੈ ਰਹੇ ਹੈ। ਕਈ ਤਪ ਕਰਦੇ ਨੇ, ਇੰਨੇ ਇੰਨੇ ਸਾਲ ਸਾਰੀ ਉਮਰ ਤਪ ਕਰਕੇ ਪਰਮਾਤਮਾ ਦਾ ਨਾਮ ਸਿਮਰਦੇ ਨੇ, ਔਰ ਕਈ ਅੰਤਰ ਧਿਆਨ ਹੋ ਕਰਕੇ, ਜਾਂ ਕਈ ਆਪਣੀ ਕਵਿਤਾ ਦੇ ਰਾਹੀਂ, ਭਾਵ ਹਰ ਇੱਕ ਜ਼ਰੀਏ ਅਸੀਂ ਦੁਨੀਆ ਦੇ ਉੱਤੇ ਕੁਝ ਵੀ ਕਰਦੇ ਹਾਂ ਅਤੇ ਪਰਮਾਤਮਾ ਦਾ ਨਾਮ ਉਹਦੇ ਵਿੱਚ ਮੌਜੂਦ ਹੈ, ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਕਈ ਕੋਟ ਨਵ ਤਨ ਨਾਮ ਧਿਆਵੈ। ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਬ੍ਰਹਿਮੰਡ ਦੇ ਅੰਦਰ ਪਤਾ ਹੀ ਨਹੀਂ, ਕੋਈ ਗਿਣਤੀ ਨਹੀਂ ਹੈ ਕਿ ਇੱਕ ਦਿਨ ਦੇ ਵਿੱਚ, ਇੱਥੋਂ ਤੱਕ ਤੇ ਇੱਕ ਮਿੰਟ ਦੇ ਵਿੱਚ, ਜੇ ਸਾਰੀ ਦੁਨੀਆ ਦੀ ਗੱਲ ਕਰੀਏ, ਇੱਕ ਮਿੰਟ ਦੇ ਵਿੱਚ ਪਤਾ ਨਹੀਂ ਰੱਬ ਦੇ ਕਿੰਨੇ ਹੀ ਨਾਮ ਲਏ ਜਾ ਰਹੇ ਨੇ, ਉਹ ਵੀ ਹਰ ਇੱਕ ਨਾਮ ਨਵੇਂ ਤਰੀਕੇ ਨਾਲ। ਨਵ ਤਨ ਭਾਵ ਨਵੇਂ ਨਵੇਂ ਨਾਮ, ਨਾਮਾਂ ਦੇ ਨਾਲ ਰੱਬ ਨੂੰ ਸਿਮਰਿਆ, ਰੱਬ ਨੂੰ ਯਾਦ ਕੀਤਾ ਜਾਂਦਾ ਹੈ।
1: ਨਾਨਕ ਕਲਤੇ ਕਾ ਅੰਤ ਨਾ ਪਾਵੇ ਹੈ।
0: ਹੁਣ ਇੱਥੇ ਆਪਾਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਜਾਂ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਲੱਖ ਜਹਿਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੈ। ਅਸੀਂ ਪਰਮਾਤਮਾ ਦਾ ਨਾਮ ਸਿਮਰੀਏ, ਮੈਨੂੰ ਭਾਵੇਂ ਲੱਖਾਂ ਜੇਬ, ਆਪਣੀ ਇੱਕ ਜੀਵ ਹੈ ਨਾ, ਮੈਨੂੰ ਭਾਵੇਂ ਲੱਖਾਂ ਜੇਬਾਂ ਦੇ ਦਿਓ। ਔਰ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਉਹ ਪਰਮਾਤਮਾ ਇੰਨਾ ਬੇਅੰਤ ਹੈ, ਹਰ ਕੋਈ ਉਹਦਾ ਨਾਮ ਸਿਮਰ ਰਿਹਾ, ਪੂਜਾ ਕਰਕੇ, ਤਪ ਕਰਕੇ, ਅੰਤਰ ਧਿਆਨ ਹੋ ਕੇ, ਕਵਿਤਾ ਦੇ ਰਾਹੀਂ ਬੋਲ ਕੇ, ਸੁਣ ਕੇ, ਵੇਖ ਕੇ, ਹਰ ਕੋਈ ਪਰਮਾਤਮਾ ਦਾ ਨਾਮ ਲੈ ਰਿਹਾ, ਉਹਨੂੰ ਸਿਮਰ ਰਿਹਾ, ਪਰ ਉਹ ਇੰਨਾ ਬੇਅੰਤ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵੇ, ਉਹਦਾ ਅੰਤ ਹੁਣ ਤੱਕ ਕਿਸੇ ਨੇ ਪਾਇਆ ਹੀ ਨਹੀਂ। ਇੰਨੀ ਦੁਨੀਆ ਉਹਨੂੰ ਯਾਦ ਕਰ ਰਹੀ ਹੈ, ਇੰਨੀ ਦੁਨੀਆ ਪਰਮਾਤਮਾ ਦੇ ਗੁਣ ਗਾਇਨ ਕਰ ਰਹੀ ਹੈ, ਇੰਨਾ ਉਹਦਾ ਨਾਮ ਸਿਮਰਿਆ ਜਾ ਰਿਹਾ, ਪਰ ਉਸ ਕਰਤੇ ਕਰਤਾ ਪੁਰਖ ਅਕਾਲ ਪੁਰਖ ਦਾ ਅੰਤ ਕਦੇ ਕਿਸੇ ਨੇ ਨਹੀਂ ਪਾਇਆ। ਇਸ ਲਈ ਗੁਰਬਾਣੀ ਵਿੱਚ ਲਿਖਿਆ, ਕੇਤਕ ਗਾਵਾਂ ਰਾਮ। ਸਤਿਗੁਰੂ ਜੀ ਤੁਹਾਡੇ ਕਿੰਨੇ ਕੁ ਗੁਣ ਗਾਵਾਂ, ਜਿੰਨੇ ਗਾਵਾਂ ਉਨੇ ਹੀ ਥੋੜ੍ਹੇ ਨੇ। ਇੱਕ ਜੀਵ ਦਿੱਤੀ ਹੈ, ਤੁਸੀਂ ਭਾਵੇਂ ਲੱਖਾਂ ਕਰੋੜਾਂ ਜੇਵਾਂ ਦੇ ਦਿਓ, ਤਾਂ ਵੀ ਤੁਹਾਡੀ ਵਡਿਆਈ ਘਟਣੀ ਨਹੀਂ, ਕਿਉਂਕਿ ਬਾਣੀ ਵਿੱਚ ਮਹਾਰਾਜ ਜੀ ਨੇ ਲਿਖਿਆ, ਇਹ ਖਜ਼ਾਨਾ ਇੱਦਾਂ ਦਾ ਹੈ, ਰੱਬ ਦੀ ਵਡਿਆਈ ਇੱਦਾਂ ਦੀ ਹੈ, ਇਸ ਘਰ ਦੇ ਵਿੱਚ ਤੋਟ ਨਾ ਆਵੇ, ਵੱਧ ਦੋ ਜਾਈ, ਸ਼ਬਦ ਦੀ ਕਦੇ ਘਾਟ ਨਹੀਂ ਹੋਏਗੀ, ਪਰਮਾਤਮਾ ਦੀ ਕਦੇ ਵਡਿਆਈ ਨਹੀਂ ਘਟੇਗੀ। ਸ਼ਬਦ ਕੀ ਹੈ? ਪਰਮਾਤਮਾ ਦੀ ਵਡਿਆਈ। ਜਿੰਨੇ ਮਰਜ਼ੀ ਅਸੀਂ ਗੁਣ ਗਾਇਨ ਕਰ ਲਈਏ, ਉਹ ਕਦੇ ਵੀ ਘਟੇਗਾ ਨਹੀਂ, ਸਗੋਂ ਓਨਾ ਹੀ ਵੱਧਦਾ ਜਾਂਦਾ ਹੈ। ਇਹ ਪਰਮਾਤਮਾ ਦੀ ਸਾਡੇ ਉੱਤੇ ਬਖਸ਼ਿਸ਼ ਹੈ ਕਿ ਅਸੀਂ ਅਕਾਲ ਪੁਰਖ ਦਾ ਨਾਮ ਸਿਮਰ ਰਹੇ ਹਾਂ। ਅੰਤ ਕਿਸੇ ਨੇ ਨਹੀਂ ਪਾਇਆ, ਇਹ ਗੱਲ ਧਿਆਨ ਵਿੱਚ ਰੱਖਿਓ, ਅੰਤ ਕਿਸੇ ਨੇ ਨਹੀਂ ਪਾਇਆ, ਪਰ ਇਹ ਸਾਡੇ ਵੱਡੇ ਭਾਗ ਨੇ ਕਿ ਅਸੀਂ ਵੀ ਉਹਨਾਂ ਵਿੱਚ ਸ਼ਾਮਲ ਹਾਂ ਜਿਹੜੇ ਰੱਬ ਦਾ ਨਾਮ ਸਿਮਰ ਰਹੇ ਨੇ। ਬਹੁਤ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਥਾ ਕੀਰਤਨ ਬਹੁਤ ਹੁੰਦੇ ਨੇ। ਹੁਣ ਇਹ ਨਹੀਂ, ਹੁਣ ਦਾਸ ਇੱਥੇ ਬੈਠ ਕੇ ਬੋਲ ਚੱਲਿਆ, ਹੁਣ ਮਹਾਰਾਜ ਨੇ ਇਹ ਮੌਕਾ ਦਿੱਤਾ, ਗੁਰੂ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ, ਬਖਸ਼ਿਸ਼। ਹੁਣ ਦਾਸ ਤੋਂ ਬਾਅਦ ਕੋਈ ਹੋਰ ਆਏਗਾ, ਹੋਰ ਜਿੰਨੇ ਮਰਜ਼ੀ ਬੁਲਾਰੇ ਆ ਜਾਣ, ਜਿੰਨੇ ਮਰਜ਼ੀ ਵੱਡੇ ਤੋਂ ਵੱਡੀ ਗਿਆਨੀ ਆ ਜਾਣ, ਕੋਈ ਵੀ ਆਪਣੀ ਜਿੰਨੀ ਉਹਦੀ ਸਮਰੱਥ ਹੈ ਓਨੀ ਵਿਚਾਰ ਰੱਖ ਪਾਏਗਾ, ਜਿੰਨੀ ਉਹਦੇ ਅੰਦਰ ਸਮਰੱਥ ਹੈ, ਜਿੰਨੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਦੀ ਵਡਿਆਈ ਘਟ ਗਈ। ਦੁਨੀਆ ਦੇ ਅੰਦਰ ਬਹੁਤ ਕਵੀ ਨੇ, ਬਹੁਤ ਬੁਲਾਰੇ ਨੇ, ਵੱਡੇ ਤੋਂ ਵੱਡੇ ਗਿਆਨੀ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦੀ ਜਿੰਨੇ ਗੁਣ ਗਾ ਲਏ, ਜਿੰਨੇ ਲਿਖਤੇ ਓਨੇ ਹੀ ਨੇ। ਮਹਾਰਾਜ ਨੇ 1430 ਅੰਗ ਦੀ ਬਾਣੀ ਲਿਖੀ, ਅਤੇ ਫਿਰ ਵੀ ਗੁਰੂ ਪਾਤਸ਼ਾਹ ਜੀ ਲਿਖਦੇ ਨੇ ਕਿ ਉਹਦੇ ਘਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਨਾ ਹੀ ਕੋਈ ਪਾ ਸਕਦਾ। ਕਿਉਂ? ਕਿਉਂਕਿ ਉਹ ਬੇਅੰਤ ਹੈ, ਉਹ ਕਿਸੇ ਲਿਮਿਟ ਵਿੱਚ, ਕਿਸੇ ਬਾਉਂਡਰੀ ਵਿੱਚ ਨਹੀਂ ਆਉਂਦਾ, ਉਹ ਲਿਮਿਟਲੈਸ ਹੈ, ਉਹਦੀ ਕੋਈ ਵੀ ਅੰਤ ਨਹੀਂ, ਕੋਈ ਲਿਮਿਟ ਨਹੀਂ ਹੈ। ਇਸੇ ਲਈ ਇਹ ਸਾਡੇ ਵੱਡੇ ਭਾਗ ਨੇ ਕਿ ਅਸੀਂ ਵੀ ਉਸ ਸ਼੍ਰੇਣੀ ਦੇ ਵਿੱਚ ਸ਼ਾਮਿਲ ਹਾਂ ਜਿਹੜੇ ਪਰਮਾਤਮਾ ਦਾ ਨਾਮ ਸਿਮਰ ਰਹੇ ਨੇ। ਅੰਤ ਕਿਸੇ ਨੇ ਨਹੀਂ ਪਾਇਆ, ਨਾ ਕੋਈ ਪਾ ਸਕਦਾ। ਬਸ ਇਹ ਗੁਰੂ ਸਾਹਿਬ ਦੇ ਅੱਗੇ ਸ਼ੁਕਰਾਨਾ ਹੀ ਹੈ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ, ਨਾਮ ਜਪਾਇਆ, ਤੁਸੀਂ ਕਿਰਪਾ ਕੀਤੀ, ਸੇਵਾ ਦਾ ਮੌਕਾ ਬਖਸ਼ਿਆ, ਆਪ ਹੀ ਇਹ ਸੇਵਾ ਲੈਂਦੇ ਰਹਿਣਾ, ਆਪਣਾ ਨਾਮ ਜਪਾਉਂਦੇ ਰਹਿਣਾ। ਸਾਡੇ ਵੱਡੇ ਭਾਗ ਨੇ ਕਿ ਸਾਨੂੰ ਗੁਰਬਾਣੀ, ਸਾਨੂੰ ਇਹ ਗੁਰੂ ਮਿਲਿਆ, ਸੱਚਾ ਗੁਰੂ ਜਿਹਦਾ ਕੋਈ ਅੰਤ ਨਹੀਂ। ਨਹੀਂ ਤਾਂ ਦੁਨੀਆਂ ਦੇ ਵਿੱਚ ਬੜੇ ਗੁਰੂ ਨੇ ਜਿਹੜੇ ਕਹਿੰਦੇ ਜੀ ਸਾਡੇ ਤੋਂ ਸੁੱਖ ਲੈ ਲਓ, ਉਹ ਆਪ ਦੁਖੀ ਹੁੰਦੇ ਨੇ, ਸਾਨੂੰ ਸੁੱਖ ਵੰਡਦੇ ਹੁੰਦੇ ਆ। ਪਰ ਸਾਡੇ ਵੱਡੇ ਭਾਗ ਨੇ ਸਾਨੂੰ ਐਸਾ ਸ਼ਬਦ ਗੁਰੂ ਮਿਲਿਆ ਜਿਹਨੇ ਕਦੇ ਮੁੱਕਣਾ ਨਹੀਂ, ਜਿਹਨੇ ਕਦੇ ਘਟਣਾ ਨਹੀਂ। ਇਸੇ ਲਈ ਕਹਿੰਦੇ ਹਾਂ ਨਾ, ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜੁਗੋ ਜੁਗ ਅਟਲ, ਜਿਹਨੇ ਕਦੇ ਮੁੱਕਣਾ ਹੀ ਨਹੀਂ ਹੈ, ਜਿਹੜਾ ਸਦੀਵ ਅਕਾਲ ਪੁਰਖ ਹੈ, ਐਸਾ ਸਾਡਾ ਗੁਰੂ ਹੈ। ਵੱਡੇ ਭਾਗਾਂ ਵਾਲੇ ਹਾਂ ਕਿ ਅਸੀਂ ਐਸੇ ਗੁਰੂ ਦਾ ਨਾਮ ਸਿਮਰਦੇ ਹਾਂ। ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੁੱਲ ਚੁੱਕ ਮਾਫ ਕਰਨੀ ਆਪ ਦੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰਾਂ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਨੂੰ ਸਾਧ ਸੰਗਤ ਵਿੱਚ ਵਰਤਾਉਣ ਦੀ

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

दर्शन परसे गुरु के जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤਿਆਰ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਹੀ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ।

ਸੇਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

सब सिखन को हुक्म है, गुरु ग्रंथ जी मान्यो, जो प्रभु को

सतनाम श्री वाहे गुरु साहेब।

दर्शन परसे गुरु के जन्म मरण दुख जाए सतनाम।

0: ਵਾਹਿਗੁਰੂ
1: ਵਾਹਿਗੁਰੂ
0: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਵੱਲੋਂ ਸੁਣਾਇਆ ਗਿਆ ਇਤਿਹਾਸ, ਦਸ਼ਮੇਸ਼ ਪਿਤਾ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜੋ ਗੁਰਮਤਿ ਦਾ ਉਪਦੇਸ਼ ਦਿੰਦਿਆਂ ਹੋਇਆਂ ਜੀਵਨ ਜਾਚ ਸਿਖਾਉਂਦੇ ਹੋਏ ਤਿੰਨ ਸਿਧਾਂਤ ਮਹਾਰਾਜ ਜੀ ਸਮਝਾਉਂਦੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਰਬੱਤ ਦੇ ਭਲੇ ਦੀ ਅਰਦਾਸ ਕਰੋ, ਮਨ ਦੇ ਵਿੱਚ ਕਿਸੇ ਦਾ ਵੀ ਬੁਰਾ ਨਹੀਂ ਚਿਤਵਣਾ, ਪਰ ਜੇ ਕੋਈ ਅਹੰਕਾਰ ਦੇ ਵਿੱਚ ਚੜ ਕੇ ਆਵੇ ਫਿਰ ਤੁਸੀਂ ਸੂਰਮੇ ਬਣ ਕੇ, ਬਹਾਦਰ ਯੋਧੇ ਬਣ ਕੇ ਉਸ ਅਹੰਕਾਰ ਦਾ ਸਾਹਮਣਾ ਵੀ ਕਰਨਾ ਹੈ। ਜਿੱਥੋਂ ਤੱਕ ਹੋ ਸਕੇ ਅਸੀਂ ਸੰਤ ਸਰੂਪ ਹੋ ਕੇ ਸ਼ਾਂਤ ਹੋ ਕੇ ਰਹਿਣਾ ਹੈ, ਪਰ ਜਦੋਂ ਹੱਦ ਤੋਂ ਵੱਧ ਹੋ ਜਾਏ ਫਿਰ ਅਸੀਂ ਸੰਤ ਸਰੂਪ ਤੋਂ ਸਿਪਾਹੀ ਵਾਲਾ ਰੂਪ ਧਾਰਨਾ ਹੈ। ਇਸ ਲਈ ਮਹਾਰਾਜ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਅਸੀਂ ਸਿਪਾਹੀ ਵਾਲਾ ਫਰਜ਼ ਵੀ ਨਿਭਾਉਣਾ ਹੈ ਔਰ ਅਸੀਂ ਬੰਦਗੀ ਵਾਲਾ, ਭਗਤੀ ਵਾਲਾ ਫਰਜ਼ ਵੀ ਅਸੀਂ ਆਪਣਾ ਨਿਭਾਉਣਾ ਹੈ। ਬਾਈ ਧਾਰ ਦੇ ਰਾਜੇ ਜੋ ਗੁਰੂ ਸਾਹਿਬ ਜੀ ਦੇ ਪ੍ਰਤੀ ਮਨ ਵਿੱਚ ਈਰਖਾ ਰੱਖ ਕੇ ਬੈਠੇ ਆ, ਅਤੇ ਈਰਖਾ ਕਦੋਂ ਹੁੰਦੀ ਹੈ? ਜਦੋਂ ਸਾਹਮਣੇ ਵਾਲੇ ਦੀ ਚੜ੍ਹਾਈ ਹੋਵੇ ਅਤੇ ਉਹ ਬਰਦਾਸ਼ਤ ਨਾ ਹੋਵੇ ਵੀ ਇਹ ਤਾਂ ਸਾਡੇ ਨਾਲੋਂ ਵੱਧ, ਇਹਨਾਂ ਦੇ ਕੋਲ ਫੌਜ ਵੀ ਹੈ, ਸ਼ਸਤਰ ਵੀ ਨੇ, ਘੋੜੇ ਵੀ ਨੇ, ਪ੍ਰਸਾਦੀ ਹਾਥੀ ਵੀ ਹੈ, ਇਹਨਾਂ ਦੇ ਸੀਸ 'ਤੇ ਕਲਗੀ ਵੀ ਸੱਜਦੀ ਹੈ, ਨਗਾਰਾ ਵੀ ਇਹਨਾਂ ਦੇ ਵੱਜਦਾ ਹੈ, ਇਹ ਤਾਂ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਅਸੀਂ ਬਾਈ ਧਾਰ ਦੇ ਰਾਜੇ ਹਾਂ, ਸਾਡੇ ਕੋਲ ਉਹ ਸੁੱਖ ਨਹੀਂ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਕੋਲ ਹੈ। ਇਹਨਾਂ ਦੀ ਈਰਖਾ ਦਾ ਕਾਰਨ ਉਹ ਨਫ਼ਰਤ ਦੇ ਵਿੱਚ, ਜਦੋਂ ਈਰਖਾ ਬਦਲਦੀ ਹੈ ਅਤੇ ਦਿੱਲੀ ਤੱਕ ਪਹੁੰਚ ਕਰਦਿਆਂ 10,000 ਸਿਪਾਹੀ ਇਹਨਾਂ ਨੇ ਬੁਲਵਾਏ ਨੇ, 2 ਸੈਨਾਪਤੀ ਚੱਲ ਕੇ ਆਏ ਨੇ, ਦੀਨਾ ਬੇਗ ਔਰ ਪੈਂਡੇ ਖਾਂ, आनंदपुर साहब ते आ के इन्हां ने चढ़ाई की। गुरु महाराज गुरु का खालसा अकाल पुरख की फौज इन्हां दा डट के जिहड़ा वो मुकाबला करदे आ इन्हां दा सामना करदे ने। इस लड़ाई दे विचकार गुरु कलगीधर पातशाह जी आप मौजूद हैं, क्योंकि पेंडे खां नूं अपने ते बहुत वड्डा माण अहंकार सी कि मैं जो विद्या लई है तीर चलाउण दे विच, मेरे तो अगे कोई नहीं, मेरे सामने कोई टिक नहीं सकदा, अहंकार है ना, मेरा निशाना कदे खाली नहीं जा सकता। उन्हें अपना एक रिकॉर्ड बनाया, गुरु महाराज नू मैदान दे विच ललकारिया भी मेरे सामने आके मेरा सामना करन, मेरे नाल मुकाबला, देखदे आं किदे हत्थां च किन्ना जोर है। सतगुरु महाराज जी का आना ते पेंडे खां नू आखना भी तू पहला वार कर, पहल पेंडे खां नू दित्ती है महाराज ने। और जदों हुण तक का इतिहास जी आपां देखिए ते गुरु महाराज ने ना पहल करनी सिखाई है ते ना किसे बिना मतलब दे लड़ना जंग करना सानू सिखाया, और ना जर जोरू जमीन पिछे। हाँ जे दुश्मन पहल करके आउंदा ते फिर उहदा जवाब भी देना बनता है। सतगुरु महाराज ने आख्या, इन्हें निशाना लाया, जो कल इतिहास आप जी ने सुनिया, पहला वार भी इहदा खाली चला गया। दूसरा महाराज ने फिर इशारा किया भी एक होर वार करके देख लै, कोई भुलेखा होवे ते वह भी निकल जाए, ये ना होवे भी मैनू मौका नहीं मिलिया, मैनू समा नहीं मिलिया, वारी नहीं मिली। महाराज कहिंदे समा भी तेरा, तेनू असीं वारी भी मौका भी दोबारा दिंदे आ, दोबारा चला के देख लै। पहले तीर विच तां थोड़ा बहुत लज्जत होया सी, शर्मसार भी मेरा तीर खाली किदां चला गया। दूसरा तीर जदों इन्हें चलाया गुरु कलगीधर महाराज दे निशाना ला के, ते दूसरा भी वार खाली चला जांदा है। कईआं दा मनना है कि महाराज दी दस्तार नूं छू के दूसरा तीर जिहड़ा है वह लंघ गया। बड़ा शर्मिंदा है, शर्मसार। महाराज कहिंदे असी तैनू दो मौके दित्ते सी, दोवें तेरे खाली चले गए, हुण वारी है साडी, असी दो मौके तेरे कोलों नहीं लवांगे। असी इह नहीं कहांगे भी असी तैनू दो मौके दित्ते आ, वारियां दित्तियां ते तू सानू भी दो वारियां, दो दूजी वारी ते तां होएगी ना जे पहला तीर खाली जाएगा। इसलिए महाराज ने फिर अपने घोड़े नू प्रेरदियां उहदे सन्मुख करदियां आखिया, पेंडे खां तू अपना हुण जौहर दिखा दिता, हुण वारी साडी है। कवि जी इतिहास का जिक्र कर रहे ने, भाई राम कोयर जी सिख संगतां नू इतिहास सुना रहे हन।
0: एम कै फिरे गुरै बरिरै।
1: इस तरह आख के महाराज ने अपने घोड़े नू प्रेरणा कीता, भाव उहदी लगाम जिहड़ी आ उह खिचना कीती है।
0: मन सावधान गहै इक वन है।
1: महाराज जी सावधान सुचेत हो गए और ये हुण वारी गुरु कलगीधर महाराज दी है। पेंडे खां वल सतगुरु जी देखदे हन।
0: चाहुंदे स काने पेर ने काने।
1: कहिंदे ने सतगुरु महाराज जी अपने घोड़े नूं जिहड़ा उह घुमा रहे ने, पेंडे खां खलोता है अपने घोड़े ते सवार है और सतगुरु महाराज अपने घोड़े नूं फेरदे हन।
0: वखतर बंदे गुरु सर संदे है।
1: क्योंकि वह जिहड़ा संजो ने पहनिया होया, बखत भाव पूरे का पूरा शरीर उन्हें ढकिया होया, उस संजो दे नाल पूरा शरीर जिहड़ा उहदे संजो जिहड़ा पाया होया, सिर तों लैके पूरे का पूरा उन्हें उन्हों कवर किया होया है।
0: सावधान सादे कितना देखा दे है।
1: महाराज जी हुण देख रहे हैं बड़ी बरीकी दे नाल कि पूरे दा पूरा इन्हें कवर किया होया अपने आप नूं, और इस गल का इनू माण भी है जे तीर महाराज चलाउणगे भी तो किदां चलाउणगे, क्योंकि मैं जिहड़ा संजो पहनिया होया उत्थे महाराज का तीर चल ही नहीं सकता। इनू ये भी हंकार सी भी चलो मेरे दो बार खाली चले गए तो जे गुरु गोबिंद सिंह जी चलाउणगे भी तो चलाउणगे किदां, क्योंकि पूरे का पूरा मैं अपने आप नूं कवर किया होया। इनू ये भी भुलेखा सी, महाराज जी हुण देख रहे, नज़र पूरी पेंडे खान दे उत्ते टिका के सतगुरु महाराज

0: ਨਾਲ ਨਿਸ਼ਾਨਾ ਲਗਾਉਣਾ ਚਾਹੁੰਦੇ ਆ ਪਰ ਤਨ ਨਾ ਨਿਹਾਰੈ, ਤਨ ਤਾਂ ਉਹਦਾ ਦਿਸਦਾ ਹੀ ਨਹੀਂ, ਸਿਰ ਉਹਦਾ ਦਿਸਦਾ ਨਹੀਂ, ਫੇਸ ਉਹਦਾ, ਮੁੱਖ ਉਹਦਾ, ਚਿਹਰਾ ਦਿਸਦਾ ਨਹੀਂ। ਉਹਨੇ ਆਪਣੇ ਆਪ ਨੂੰ ਕਵਰ ਹੀ ਇਸ ਢੰਗ ਨਾਲ ਕੀਤਾ ਹੋਇਆ ਹੈ।
1: ਬਖਤਰ ਸੰਗੇ ਲਿਬੜੈ ਅੰਗੇ,
0: ਕਹਿੰਦੇ ਉਹ ਜਿਹੜਾ ਬਖਤਰ ਉਹ ਸੰਜੋਹ ਹੈ, ਚਾਰੇ ਪਾਸੇ ਤੋਂ ਕਵਰ ਉਹਦੇ ਵਿੱਚ ਲਿਪਟੈ, ਅੰਗ ਸਰੀਰ ਉਹਦਾ ਉਹਦੇ ਵਿੱਚ ਲਿਪਟਿਆ ਪਿਆ ਹੈ।
1: ਬੈਂਦ ਪਠਾਨੇ ਕਤਰਹਨ ਬਨੈ,
0: ਸਤਿਗੁਰੂ ਮਹਾਰਾਜ ਜੀ ਦੇਖ ਰਹੇ ਆ ਵੀ ਕਿਵੇਂ ਇਹਦਾ ਜਿਹੜਾ ਉਹ ਨਿਸ਼ਾਨਾ ਇਹਦੇ ਉੱਤੇ ਲਾਇਆ ਜਾਏ, ਔਰ ਤੀਰ ਚਲਾਵਾਂ ਤੇ ਕਿਹੜੇ ਪਾਸੇ ਕਿਹੜੇ ਸਾਈਡ ਤੀਰ ਜਿਹੜਾ ਮੈਂ ਇਹਦੇ ਤੇ ਚਲਾਉਣਾ ਕਰਾਂ।
1: ਫਿਰ ਵਾਰ ਹੇਰਤ ਹੋਏ ਵਾਰ ਪ੍ਰੇਰਤ,
0: ਮਹਾਰਾਜ ਜੀ ਦੇਖ ਰਹੇ ਆ ਘੋੜੇ ਦੀ ਲਗਾਮ, ਸਤਿਗੁਰੂ ਮਹਾਰਾਜ ਖਿੱਚਦੇ ਆ ਉਹਨੂੰ, ਘੁਮਾਉਂਦੇ ਫਿਰਾਉਂਦੇ ਆ, ਬੜੀ ਬਰੀਕੀ ਨਾਲ ਪੈਂਡੇ ਖਾਂ ਵੱਲ ਦੇਖ ਰਹੇ ਹਨ।
1: ਤਨ ਸਰ ਜੁਰਿਆ ਕਰ ਕਰ ਜੁਰਿਆ,
0: ਮਹਾਰਾਜ ਨੇ ਆਪਣੇ ਧਨੁੱਖ ਜਿਹੜਾ ਸੀ ਉਹ ਹੱਥ ਵਿੱਚ ਪਕੜਿਆ ਔਰ ਸਤਿਗੁਰੂ ਮਹਾਰਾਜ ਨੇ ਭੱਥੇ ਵਿੱਚੋਂ ਤੀਰ ਕੱਢਿਆ ਹੈ।
1: ਲਾਸ਼ ਨਹਿ ਟੋਰਿਆ ਏਮ ਨਹਿ ਛੋਰਿਆ,
0: ਪਰ ਮਹਾਰਾਜ ਹਜੇ ਤੀਰ ਚਲਾਉਣ ਨਹੀਂ ਲੱਗੇ, ਹਜੇ ਤਾਂ ਧਨੁੱਖ ਹੱਥ ਵਿੱਚ ਪਕੜਿਆ, ਭੱਥੇ ਵਿੱਚੋਂ ਤੀਰ ਕੱਢ ਕੇ ਮਹਾਰਾਜ ਨੇ ਹੱਥ ਵਿੱਚ ਪਕੜਿਆ, ਕਿਉਂਕਿ ਹਜੇ ਉਹ ਲਕਸ਼ ਭਾਵ ਨਿਸ਼ਾਨਾ ਨਹੀਂ ਮਹਾਰਾਜ ਨੇ ਮਿੱਥਿਆ ਵੀ ਮੈਂ ਤੀਰ ਚਲਾਉਣਾ ਅਤੇ ਚਲਾਉਣਾ ਕਿੱਥੇ ਹੈ। ਜਿੰਨਾ ਚਿਰ ਨਿਸ਼ਾਨਾ ਨਹੀਂ ਮਿੱਥਿਆ ਜਾਏਗਾ, ਤੀਰ ਕਿਸ ਤਰ੍ਹਾਂ ਚਲਾਇਆ ਜਾਏਗਾ, ਨਿਸ਼ਾਨਾ ਵੀ ਤਾਂ ਹੋਣਾ ਚਾਹੀਦਾ ਨਾ। ਮਹਾਰਾਜ ਜੀ ਉਹ ਦੇਖ ਰਹੇ ਆ ਵੀ ਇਹ ਨਿਸ਼ਾਨਾ ਜਿਹੜਾ ਲਗਾਉਣਾ ਕਿਵੇਂ, ਇਮ ਨੈਫ ਛੋਰੈ, ਹਜੇ ਮਹਾਰਾਜ ਤੀਰ ਨਹੀਂ ਚਲਾ ਰਹੇ ਅਤੇ ਉਹ ਹੰਕਾਰ ਨਾਲ ਭਰਿਆ ਬੈਠਾ ਘੋੜੇ ਦੇ ਉੱਤੇ, ਇਹ ਸੋਚ ਕੇ ਵੀ ਗੁਰੂ ਮਹਾਰਾਜ ਤੀਰ ਚਲਾਉਣਗੇ ਅਤੇ ਚਲਾਉਣਗੇ ਕਿਤੇ, ਜੇ ਗੁਰੂ ਮਹਾਰਾਜ ਤੀਰ ਮੇਰੇ ਮਾਰਨਗੇ ਵੀ ਤਾਂ ਕਿਵੇਂ ਮਾਰਨਗੇ, ਕਿਉਂਕਿ ਮੈਂ ਤਾਂ ਕਵਰ ਕੀਤਾ ਹੋਇਆ। ਉਹ ਇਸ ਭਰਮ ਦੇ ਵਿੱਚ ਘੋੜੇ 'ਤੇ ਬੈਠਾ ਮਹਾਰਾਜ।

0: ਵੀ ਸਰੀਰ ਜਿਹੜਾ ਉਹ ਨਜ਼ਰੀ ਨਹੀਂ ਆਉਂਦਾ ਹੈ।
1: ਇੱਕ ਰੱਬ ਨਿਕੈ ਸਰੋਣ ਨਜ਼ਿਕੈ,
0: ਫਿਰ ਦੇਖਦਿਆਂ ਦੇਖਦਿਆਂ ਦੇਖਦਿਆਂ ਮਹਾਰਾਜ ਦੀ ਨਜ਼ਰ ਇਹਦੇ ਕੰਨ ਤੇ ਪੈ ਗਈ। ਜਿਹੜਾ ਪਿੰਡੇ ਖਾਨ ਇਹਦੇ ਕੰਨ ਕੋਲ ਜਿਹੜਾ ਇੱਥੇ ਨਜ਼ਰ ਜਦੋਂ ਗੁਰੂ ਕਲਗੀਧਰ ਮਹਾਰਾਜ ਦੀ ਪਈ ਹੈ,
1: ਨਗਨ ਸੋ ਤੋਰਿਆ ਗੁਰੂ ਸਭ ਤੋਰਿਆ,
0: ਥੋੜੀ ਜੀ ਤੀਰ ਜਿੰਨੀ ਕਹਿ ਲਓ ਕਿ ਜਗ੍ਹਾ ਸੀ ਇਹਦੇ ਕੰਨ ਦੇ ਕੋਲ ਜਿੱਥੋਂ ਤੀਰ ਮਾਰਿਆ ਜਾ ਸਕਦਾ ਸੀ। ਸਤਿਗੁਰੂ ਮਹਾਰਾਜ ਦੀ ਨਜ਼ਰ ਕਿੱਡੀ ਤੇਜ਼ ਹੋਏਗੀ, ਕਿੰਨੀ ਬਰੀਕੀ ਨਾਲ ਮਹਾਰਾਜ ਜੀ ਦੇਖ ਰਹੇ ਆ, ਨਿਸ਼ਾਨਾ ਲਾਉਣ ਵਾਸਤੇ ਜਗ੍ਹਾ ਲੱਭਦੇ ਸੀ। ਉਹ ਹੁਣ ਕੰਨ ਦੇ ਕੋਲ ਮਹਾਰਾਜ ਨੂੰ ਉਹ ਥਾਂ ਉਹ ਜਗ੍ਹਾ ਨਜ਼ਰ ਆਈ, ਸਾਹਿਬ ਜੀ ਨੇ ਉਹ ਦੇਖਿਆ ਹੈ।
1: ਮਹਾਰਾਜ
0: ਕਹਿੰਦੇ ਹੁਣ ਇਹ ਨਿਸ਼ਾਨਾ ਲਾਉਣ ਦਾ ਸਮਾਂ ਜਿਹੜਾ ਉਹ ਆ ਗਿਆ ਹੈ।
1: ਹਰ ਖਪਰਾ ਤਰ ਧਨ ਗੁਣ ਮੈਂ ਭਰ,
0: ਉਸੇ ਵੇਲੇ ਮਹਾਰਾਜ ਜੀ ਨੇ ਫਿਰ ਵੱਖਰੇ ਵੱਖਰੇ ਆਕਾਰ ਦੇ ਤੀਰ ਹੁੰਦੇ ਆ, ਇੱਕ ਚੌੜੇ ਖੱਪਰੇ ਵਾਲਾ ਹੁੰਦਾ, ਇੱਕ ਤਿਰ ਜਿਹੜਾ ਤਿਕੋਨਾ ਹੁੰਦਾ, ਕਈ ਆਕਾਰ ਹੁੰਦੇ ਨੇ ਤੀਰਾਂ ਦੇ। ਸਾਹਿਬ ਜੀ ਨੇ ਉਹ ਪਹਿਲਾਂ ਨਿਸ਼ਾਨਾ ਦੇਖਿਆ ਵੀ ਜਿੱਥੇ ਨਿਸ਼ਾਨਾ ਲਾਉਣਾ ਉੱਥੇ ਕਿਹੜਾ ਤੀਰ ਚੱਲੇਗਾ, ਚੌੜੇ ਖੱਪਰੇ ਵਾਲਾ ਕਿ ਛੋਟੇ ਵਾਲਾ। ਜਦੋਂ ਮਹਾਰਾਜ ਨੇ ਉਹਦੇ ਕੰਨ ਦੇ ਕੋਲ ਦੇਖਿਆ ਪੈਂਡੇ ਖਾਂ ਦੇ ਕੋਲ, ਅਤੇ ਨਿਸ਼ਾਨਾ ਮਿੱਥ ਲਿਆ ਵੀ ਇੱਥੇ ਤੀਰ ਮਾਰਨਾ, ਫਿਰ ਮਹਾਰਾਜ ਨੇ ਉਹ ਉਸ ਤਰ੍ਹਾਂ ਦਾ ਤੀਰ ਜਿਹੜਾ ਸੀ ਆਪਣੇ ਭੱਥੇ 'ਚੋਂ ਕੱਢ ਕੇ ਫਿਰ ਧਨੁੱਖ ਉਸ ਕਮਾਨ ਦੇ ਚਿੱਲੇ ਦੇ ਨਾਲ ਲਾਉਂਦੇ ਹਨ।
1: ਕਰ ਖਤ ਆਸ਼ੇ ਸੋਰਨ ਵੰਸੇ,
0: ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਤੀਰ ਛੱਡਣ ਦੀ ਮਨ ਵਿੱਚ ਭਾਵਨਾ ਬਣਾ ਲੈਂਦੇ ਹਨ।
1: ਸਰਬ ਸਮਾਨੇ ਛੁੱਟਤ ਪਰਨੇ,
0: ਜਦੋਂ ਸਾਹਿਬ ਜੀ ਨੇ ਉਹ ਚਿੱਲੇ ਦੇ ਨਾਲ ਡੋਰੀ ਦੇ ਨਾਲ ਲਾ ਕੇ ਤੀਰ, ਤੇ ਅੱਗੋਂ ਹੱਥ ਦਾ ਜ਼ੋਰ ਦੇ ਕੇ ਜਿਵੇਂ ਕਮਾਨ 'ਚੋਂ ਤੀਰ ਚਲਾਇਆ ਜਾਂਦਾ, ਜਦੋਂ ਉਹ ਮਹਾਰਾਜ ਨੇ ਜ਼ੋਰ ਦੇਣੀ ਜਿਹੜੀ ਉਹਦੀ ਡੋਰੀ ਖਿੱਚਦਿਆਂ ਹੋਇਆਂ ਤੀਰ ਚਲਾਉਣਾ ਕੀਤਾ, ਸਰਪ ਸਮਾਨ ਛੁੱਟਤ, ਜਿਵੇਂ ਸੱਪ ਛੂਕਦਾ ਹੋਇਆ ਇੱਕਦਮ ਨਿਕਲ ਜਾਂਦਾ, ਇਸ ਤਰ੍ਹਾਂ

0: ਚੋਂ ਨਿਕਲਦਾ ਦਿਸਦਾ ਤੇ ਉਧਰੋਂ ਪੈਂਡੇ ਖਾਨ ਦੇ ਕੰਨ ਦੇ ਵਿੱਚ ਧੱਸਦਾ ਹੋਇਆ ਉਹ ਤੀਰ ਜਿਹੜਾ ਉਹ ਨਜ਼ਰੀ ਆਉਂਦਾ ਹੈ।
1: ਲੱਗਿਓ ਬਨ ਕਾਨ ਨਜ਼ਦੀਕ ਬਸਾਲਾ,
0: ਬਿਲਕੁਲ ਕੰਨ ਦੇ ਨਜ਼ਦੀਕ ਸਾਹਿਬ ਜੀ ਨੇ ਜਿਹੜਾ ਨਿਸ਼ਾਨਾ ਮਿੱਥਿਆ ਉੱਥੇ ਹੀ ਉਹ ਤੀਰ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਤੀਰ ਆ ਕੇ ਲੱਗਦਾ ਹੈ।
1: ਹੁਣ
0: ਉਹ ਕਿੰਨੀ ਤੇਜ਼ੀ ਨਾਲ ਆ ਕੇ ਕੰਨ ਤੇ ਲੱਗਿਆ ਹੋਏਗਾ, ਭਰਮ ਤੋੜ ਦਿੱਤਾ ਨਾ। ਜਿਹੜਾ ਕਹਿੰਦਾ ਸੀ ਵੀ ਮੇਰੇ ਤੀਰ ਗੁਰੂ ਮਹਾਰਾਜ ਮਾਰੋਗੇ ਤੇ ਮਾਰੋਗੇ ਕਿੱਥੇ, ਮੈਂ ਤੇ ਆਪਣੇ ਆਪ ਨੂੰ ਪੂਰਾ ਕਵਰ ਕੀਤਾ ਹੋਇਆ। ਤੇ ਸਾਹਿਬ ਨੇ ਕੰਨ ਦੇ ਕੋਲ ਲਿਆ ਕੇ ਜਦੋਂ ਤੀਰ ਕਿੰਨੀ ਤੇਜ਼ੀ ਨਾਲ, ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਇਹ ਕਮਾਨ ਵਿੱਚੋਂ ਦੀ ਨਿਕਲਿਆ ਦਿਸਦਾ ਤੇ ਉਧਰੋਂ ਕੰਨ ਵਿੱਚ ਧੱਸਿਆ ਹੋਇਆ ਦਿਸਦਾ। ਬਸ ਇੰਨੀ ਤੇਜ਼ੀ ਸੀ ਉਸ ਤੀਰ ਦੀ ਰਫਤਾਰ, ਇੰਨੀ ਤੇਜ਼ ਸੀ ਸਪੀਡ। ਕਹਿੰਦੇ ਨੇ ਜਦੋਂ ਉਹ ਬੜੀ ਸਪੀਡ ਨਾਲ ਨਿਕਲਦਾ ਹੋਇਆ ਕੰਨ ਦੇ ਕੋਲ ਜਾ ਕੇ ਤੀਰ ਲੱਗਾ, ਕਿੰਨਾ ਜ਼ੋਰ ਦੀ ਝਟਕਾ ਲੱਗਾ ਉਸ ਪੈਂਡੇ ਖਾਂ ਨੂੰ, ਕਹਿੰਦੇ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਆ ਡਿੱਗਾ ਹੈ। ਜਦੋਂ ਘੋੜਾ ਛੂਛ ਖਾਲੀ ਹੋ ਗਿਆ, ਕਿਉਂਕਿ ਉਹਦਾ ਸਵਾਰ ਤੇ ਡਿੱਗ ਪਿਆ ਥੱਲੇ, ਫਿਰ ਉਹ ਖਾਲੀ ਘੋੜਾ ਭੱਜਦਾ ਹੋਇਆ ਨਜ਼ਰ ਆਉਂਦਾ ਹੈ। ਕਹਿੰਦੇ ਜਦੋਂ ਇਹ ਬਹੁਤ ਵੱਡਾ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਸੂਰਮਾ ਸੈਨਾਪਤੀ, ਜ਼ਮੀਨ ਦੇ ਉੱਤੇ ਆ ਕੇ ਡਿੱਗ ਪਿਆ ਤੇ ਜਿਹੜੀ ਇਹਦੀ ਸੈਨਾ ਸੀ ਉਹ ਵੀ ਕੰਬ ਗਈ ਇੱਕ ਵਾਰੀ, ਵੀ ਇਹ ਕੀ ਬਣ ਗਿਆ।
1: ਗੁਰੂ ਸਾਹਿਬ ਖੰਜੀ ਵੱਡੀ ਤਾਤ ਕਾਲਾ,
0: ਮਹਾਰਾਜ ਨੇ ਉਸੇ ਵੇਲੇ ਧਨੁੱਖ ਛੱਡਿਆ ਤੇ ਮਿਆਨ ਵਿੱਚੋਂ ਸਾਹਿਬ ਜੀ ਨੇ ਵੱਡੀ ਸ਼ਮਸ਼ੀਰ ਜਿਹੜੀ ਆ ਉਹ ਕਿਰਪਾ

0: ਦੇ ਵਿੱਚੋਂ ਕਿਰਪਾਨ ਕੱਢਦਿਆਂ ਹੋਇਆਂ ਅਤੇ ਸਤਿਗੁਰੂ ਉਹਦੇ ਸੀਸ ਕੋਲ ਜ਼ਮੀਨ 'ਤੇ ਡਿੱਗਿਆ ਹੋਇਆ ਅਤੇ ਗੁਰੂ ਸਾਹਿਬ ਉਹਦੇ ਸੀਸ ਕੋਲ ਆ ਕੇ ਖਲੋ ਗਏ, ਜਿਵੇਂ ਮਹਾਰਾਜ ਨੇ ਧੜ ਨਾਲੋਂ ਸੀਸ ਅਲੱਗ ਹੀ ਕਰ ਦੇਣਾ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਆ ਕੇ ਉਹਦੇ ਕੋਲ ਖਲੋ ਗਏ।
1: ਕਹਿੰਦੇ
0: ਐਸਾ ਰੂਪ ਗੁਰੂ ਮਹਾਰਾਜ ਜੀ ਦਾ ਵੀਰ ਰਸ ਨਾਲ ਭਰਿਆ ਹੋਇਆ ਦੇਖਿਆ, ਪਿੰਡੇ ਖਾਂ ਜਿਹੜਾ ਸੀ ਉਹਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ।
1: ਮਹਾ ਤ੍ਰਾਸ ਮਨੇ ਉਮਰ ਤੋਂ ਤੇ ਅਦੀਰਾ,
0: ਇੱਕਦਮ ਡਰ ਜਿਵੇਂ ਉਹਦੀਆਂ ਅੱਖਾਂ ਦੇ ਵਿੱਚ ਆ ਗਿਆ ਹੋਵੇ। ਉਹ ਕੈਸਾ ਉਸ ਵੇਲੇ ਦਾ ਸੀਨ ਹੋਏਗਾ, ਦ੍ਰਿਸ਼ ਹੋਏਗਾ। ਇੱਕਦਮ ਜਦੋਂ ਗੁਰੂ ਮਹਾਰਾਜ ਪਹਿਲੇ ਤਾਂ ਘਬਰਾ ਗਿਆ, ਜਦੋਂ ਤੀਰ ਆ ਕੇ ਲੱਗਾ ਜ਼ਮੀਨ 'ਤੇ ਡਿੱਗਾ, ਫਿਰ ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਆ ਗਏ। ਕਹਿੰਦੇ ਡਰ ਇੰਨਾ ਸੀ ਕਿ ਮੌਤ ਨਜ਼ਰ ਆਉਣ ਲੱਗ ਪਈ ਹੈ।
1: ਪਨੇ ਦੀਨ ਵੈਨ ਗੁਰੂ ਜੀ ਰੱਖੀ ਜੈ,
0: ਹੱਥ ਜੁੜ ਗਏ। ਪਿੰਡੇ ਖਾਂ ਜਿਹੜਾ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਲਲਕਾਰਦਾ ਸੀ ਨਾ, ਆਵਾਜ਼ਾਂ ਮਾਰਦਾ ਸੀ, ਹੁਣ ਜ਼ਮੀਨ 'ਤੇ ਲੰਮਾ ਪਿਆ ਹੋਇਆ ਔਰ ਹੱਥ ਜੋੜ ਕੇ ਕਹਿੰਦਾ ਗੁਰੂ ਜੀ ਰੱਖੀ ਜੈ, ਗੁਰੂ ਸਾਹਿਬ ਰੱਖ ਲਓ ਮੈਨੂੰ, ਭਾਵ ਮੈਨੂੰ ਬਖਸ਼ ਦਿਓ। ਪੈਂਡੇ ਖਾਂ ਦੇ ਮੁੱਖ ਤੋਂ ਇਹ ਬੋਲ ਨਿਕਲੇ ਹਨ।
1: ਮਹਾ ਤੇਗ ਤੇ ਕੀ ਨਗਰੀਬਾ ਕਟੀ ਜੈ,
0: ਮਹਾਰਾਜਾ ਜਿਹੜੀ ਤੁਹਾਡੇ ਹੱਥ ਵਿੱਚ ਕਿਰਪਾਨ ਪਕੜੀ ਹੋਈ ਹੈ ਨਾ, ਇਹ ਬਹੁਤ ਤਿੱਖੀ ਧਾਰ ਵਾਲੀ ਹੈ, ਮੈਂ ਆਪਣੀ ਗਰਦਨ ਧੜ ਤੋਂ ਅਲੱਗ ਨਹੀਂ ਕਰਾਉਣਾ ਚਾਹੁੰਦਾ। ਮੌਤ ਜਦੋਂ ਇਹਦੇ ਸਾਹਮਣੇ ਦਿਖਾਈ ਦਿੱਤੀ ਹੈ,
1: ਪ੍ਰਭੂ ਫਿਰ ਬੋਲੇ ਪਠਾਨਾ ਸੰਭਾਲੋ।
0: ਸਤਿਗੁਰੂ ਮਹਾਰਾਜ ਜੀ ਕਹਿੰਦੇ ਬੋਲੇ, ਜਦੋਂ ਇਹਨੇ ਆਖਿਆ ਨਾ ਮਹਾਰਾਜ ਬਖਸ਼ ਦਿਓ, ਮਾਰਿਓ ਨਾ, ਗਰਦਨ ਮੇਰੀ ਅਲੱਗ ਨਾ ਕਰਿਓ, ਸਤਿਗੁਰੂ ਮਹਾਰਾਜ ਜੀ ਫਿਰ ਇਹਦੇ ਵੱਲ ਦੇਖ ਕੇ ਬੋਲੇ, ਕਹਿੰਦੇ ਪੈਂਡੇ ਖਾਂ ਆਪਣੇ ਆਪ ਨੂੰ ਸੰਭਾਲ, ਧਿਆਨ ਰੱਖਿਓ, ਜੇ ਗੁਰੂ ਮਹਾਂਬਲੀ ਯੋਧਾ ਨੇ ਦਲ ਭੰਜਨ ਗੁਰ ਸੂਰਮਾ, ਉਹਦੇ ਨਾਲ ਨਾਲ ਕੀ ਨੇ ਵੱਡ ਯੋਧਾ ਬਹੁ ਪਰ ਉਪਕਾਰੀ, ਉਹ ਪਰ ਉਪਕਾਰੀ ਵੀ ਨੇ ਸਤਿਗੁਰੂ ਜੀ, ਫਿਰ ਵੀ ਉਹ ਪਰ ਉਪਕਾਰ ਕਰਦੇ ਆ। ਇਹ ਪੈਂਡੇ ਖਾਂ ਅਤੇ ਪੈਂਦੇ ਖਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਨੂੰ ਢੇਰ ਕੀਤਾ ਅਤੇ ਉਹਨੂੰ ਮਹਾਰਾਜ ਨੇ ਕਿਹਾ ਸੀ ਆਖਰੀ ਸਵਾਸ ਹੈ ਕਲਮਾ ਪੜ੍ਹ ਲੈ, ਖੁਦਾ ਨੂੰ ਯਾਦ ਕਰ ਲੈ, ਕਿਤੇ ਉਸ ਖੁਦਾ ਦੇ ਦਰ 'ਤੇ ਤੇਰੀ ਢੋਈ, ਕਿੱਡਾ ਵੱਡਾ ਪਰ ਉਪਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਅਤੇ ਹੁਣ ਪੈਂਡੇ ਖਾਂ ਕਹਿੰਦਾ ਮਹਾਰਾਜ ਮਾਰਿਓ ਨਾ, ਮੈਨੂੰ ਬਖਸ਼ ਦਿਓ। ਅਤੇ ਸਤਿਗੁਰੂ ਮਹਾਰਾਜ ਜੀ ਫਿਰ ਅੱਗੋਂ ਬੋਲਦੇ ਹਨ,
1: ਅਵੇ ਰੱਖ ਵੇ ਕੋ ਲਖਿਓ ਕੌਣ ਕਾਲੋ।
0: ਮਹਾਰਾਜ ਕਹਿੰਦੇ ਹੁਣ ਤੈਨੂੰ ਕੋਈ ਬਚਾ ਨਹੀਂ ਸਕਦਾ, ਕਿਉਂਕਿ ਕਾਲ ਨੇੜੇ ਹੈ, ਤੇਰਾ ਸਮਾਂ ਨੇੜੇ ਹੈ, ਤੇਰੀ ਮੌਤ ਹੀ ਇੱਥੇ ਖਿੱਚ ਕੇ ਲਿਆਈ ਹੈ, ਹੁਣ ਇਹਦੇ ਤੋਂ ਬਚਣਾ ਤੇਰੇ ਵਾਸਤੇ ਬਹੁਤ ਮੁਸ਼ਕਲ, ਹੁਣ ਕਿਸੇ ਦੇ ਹੱਥ ਵੱਸ ਦੀ ਗੱਲ ਨਹੀਂ ਰਹੀ, ਹੁਣ ਇਹ ਮੌਤ ਜਿਹੜੀ ਹੈ ਇਹ ਤੈਨੂੰ ਆਵੇਗੀ ਹੀ ਆਵੇਗੀ।
1: ਕਰੋ ਜਾਦ ਕਲਮਾ ਲਖੋ ਪ੍ਰਾਣ ਅੰਤਾ।
0: ਹਾਂ, ਜੇ ਤੂੰ ਚਾਹੁੰਦਾ ਕਿ ਤੇਰੇ ਗੁਨਾਹ ਮਾਫ਼ ਹੋ ਜਾਣ, ਇਹ ਹੈ ਪਰ ਉਪਕਾਰ, ਜੇ ਤੂੰ ਚਾਹੁੰਦਾ ਵੀ ਤੇਰੇ ਗੁਨਾਹ ਮਾਫ਼ ਹੋ ਜਾਣ, ਫਿਰ ਕਰ ਖੁਦਾ ਨੂੰ ਯਾਦ, ਕਲਮਾ ਪੜ੍ਹ ਲੈ, ਅਖੀਰਲੇ ਦਮ 'ਤੇ ਜੇ ਖੁਦਾ ਯਾਦ ਆ ਜਾਏ ਤਾਂ ਤੇਰੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ, ਤੇਰੇ ਗੁਨਾਹ ਮਾਫ਼ ਹੋ ਜਾਣਗੇ। ਕਹਿੰਦੇ ਸਾਹਿਬ ਜੀ ਨੇ ਆਖਿਆ ਮੈਂ ਕੁਛ ਨਹੀਂ ਕਰਨਾ, ਜੋ ਕਰਨਾ ਸੀ ਉਹ ਕਰਤਾ ਮੇਰੇ ਤੀਰ ਨੇ, ਹੁਣ ਮੈਂ ਕੁਛ ਨਹੀਂ ਕਰਨਾ, ਜਿਹੜਾ ਤੀਰ ਤੇਰੇ ਆ ਕੇ ਵੱਜਿਆ ਨਾ ਇਹ ਹੁਣ ਉਹ ਤੀਰ ਹੈ ਜਿਹਦੇ ਤੋਂ ਬਚਣਾ ਬੜਾ ਹੀ ਔਖਾ ਹੈ, ਮੌਤ ਤਾਂ ਹੁਣ ਆਵੇਗੀ ਆਵੇਗੀ, ਮਰਨਾ ਤਾਂ ਹੈ ਹੀ ਹੈ, ਹੁਣ ਤੋਂ ਬਚ ਤਾਂ ਨਹੀਂ ਸਕਦਾ, ਪਰ ਇੱਦਾਂ ਦੀ ਜੇ ਸਮਾਂ ਹੈ ਤੇ ਕਲਮਾ ਪੜ੍ਹ ਤਾਂ ਕਿ ਖੁਦਾ ਤੈਨੂੰ ਮਾਫ਼ ਕਰ ਦੇਵੇ।
1: ਮਹਾਬਾਨ ਕਾਵੰ ਬਚੇ ਨਾਕ ਦੰਤਾ।
0: ਮਹਾਬਾਨ ਜਿਹੜਾ ਇਹ ਤੀਰ ਚੱਲਿਆ ਨਾ, ਇਹ ਤੀਰ ਐਸਾ ਹੈ ਕਿ ਜਿਹਦੇ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ।
1: ਜਵੈ ਮਾਰ ਲੀਨੋ ਬੋਏ ਛਤਰ ਦੀਨੰ।
0: ਕਹਿੰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਬੋਲ ਸੀ ਵੀ ਆ ਅਖੀਰਲੇ ਸਵਾਸ ਨੇ, ਤੇਰੇ ਅਖੀਰਲੇ ਦਮ 'ਤੇ ਹੈ, ਬਸ ਉਸ ਖੁਦਾ ਨੂੰ ਯਾਦ ਕਰ, ਕਲਮਾ ਪੜ੍ਹ, ਕਿਤੇ ਤੇਰਾ ਉਧਾਰ ਹੋ ਜਾਏ, ਭਾਵ ਕਿ ਤੈਨੂੰ ਉਹ ਖੁਦਾ ਮਾਫ਼ ਕਰ ਦੇਵੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਅਤੇ ਇਹ ਜਿਹੜਾ ਭੀਮ, ਜਿਹੜਾ ਇਹ ਕਹਿ ਲਓ ਕਿ ਪੈਂਡੇ ਖਾਂ, ਬਹੁਤ ਵੱਡਾ ਅਹੰਕਾਰ ਹੰਕਾਰ 'ਤੇ ਸਵਾਰ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਆਇਆ, ਅੱਜ ਖੁਦ ਹੀ ਮਾਰਿਆ ਗਿਆ।
1: ਫਤਿਹ ਖਾਲਸੇ ਦੇਖ ਆਨੰਦ ਕੀਨੰ।
0: ਹੁਣ ਜਦੋਂ ਏਡਾ ਵੱਡਾ ਸੂਰਮਾ मर गया, शरीर छड़ गया, उदे नाल दे जड़े साथी सी वह भी हौसला छड़ गए। वो कहन लगे भी एडा वड्डा सूरमा मारिया गया जिहदा पूरा कबर सी संजो दे विच, जिन्हों मारिया ही नहीं सी जा सकता गुरु कलगीधर पातशाह ने उन्हों मारता, तो असी की चीज हाँ। उन्हां दे फिर पैर थिड़कने शुरू हो गए, हौसले छड़दे आ। इधरों गुरु के खालसे ने प्रसन्न हो के फतेह बुलाई ते चढ़दी कला दा जयकारा छड़िया है।
1: बाजे दी बाजे सो तोसे तुंकारे,
0: और नगारे दे उते चोट जड़ी है वो देना। जदों ये पेंडे खा मारिया गया, उधरों गुरु के खालसे ने गुरु के योद्धियां ने

0: ਆਪੋ ਆਪਣੇ ਵਿੱਚ ਵੀ ਜਕਾਰੇ ਚੜ੍ਹਦੀ ਕਲਾ ਦੇ, ਗੁਰੂ ਕੇ ਪਿਆਰੇ ਉਸ ਵੇਲੇ ਛੱਡਦੇ ਹਨ।
1: ਇਹਨੂੰ ਖੰਗ ਖੈਂਚੇ ਵੱਡੇ ਵਾਡ ਵਾਰੇ।
0: ਹੁਣ ਉਹ ਜਿਹੜੇ ਹੋਰ ਬਾਕੀ ਬਚੇ ਨੇ ਮੈਦਾਨ ਦੇ ਵਿੱਚ, ਦੀਨਾ ਬੇਗ ਵੀ ਹਜੇ ਮੌਜੂਦ ਹੈ, ਕਹਿੰਦੇ ਫਿਰ ਇੱਧਰੋਂ ਗੁਰੂ ਕੇ ਖਾਲਸੇ ਨੇ ਕਿਸੇ ਨੇ ਆਪਣੇ ਮਿਆਨ ਵਿੱਚੋਂ ਦੀ ਕਿਰਪਾਨ ਖਿੱਚ ਲਈ, ਕਿਸੇ ਨੇ ਨੇਜਾ ਪਕੜ ਲਿਆ, ਕਿਸੇ ਦੇ ਹੱਥ ਵਿੱਚ ਕੋਈ ਅਸਤਰ ਸ਼ਸਤਰ, ਫਿਰ ਇੱਕ ਵਾਰੀ ਜੂਝਣ ਲੱਗੇ ਹਨ।
1: ਮਹਾਂ ਜੁੱਧ ਜੂਝੇ ਜੁਝਾਰੇ ਕਰਾਰੇ।
0: ਕਹਿੰਦੇ ਨੇ ਕਰਾਰੀ ਚੋਟ ਇਹਨਾਂ ਨੂੰ ਦੇਣ ਵਾਸਤੇ ਇੱਕ ਵਾਰੀ ਫਿਰ ਗੁਰੂ

0: ਧਿਰਾਂ ਆਪਸ ਦੇ ਵਿੱਚ ਫਿਰ ਭਿੜ ਗਈਆਂ ਨੇ। ਪਹਿਲਾਂ ਥੋੜ੍ਹੇ ਸਮੇਂ ਲਈ ਮਾਹੌਲ ਸ਼ਾਂਤ ਹੋ ਗਿਆ ਸੀ, ਰੁਕੇ ਸੀ, ਦੋਵੇਂ ਪਾਸੇ ਤੋਂ ਦੇਖ ਰਹੇ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਪੈਂਡੇ ਖਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਸੀ। ਪਰ ਪੈਂਡੇ ਖਾਂ ਮਾਰਿਆ ਗਿਆ, ਕਈਆਂ ਨੇ ਹੌਸਲੇ ਛੱਡਤੇ, ਗੁਰੂ ਕੇ ਖਾਲਸੇ ਨੇ ਫਿਰ ਇਕੱਠੇ ਹੋ ਕੇ ਮੈਦਾਨ 'ਚ ਇਹਨਾਂ ਨਾਲ ਜੂਝਣ ਲਈ ਅੱਗੇ ਵਧਣਾ ਕੀਤਾ। ਦੋਵੇਂ ਧਿਰਾਂ ਆਪਸ ਦੇ ਵਿੱਚ ਭਿੜੀਆਂ ਹਨ।
1: ਤਮਾਚੇ ਕਰਾਜਲ ਨਿਜੇ ਪ੍ਰਹਾਰੇ,
0: ਕਿਤੇ ਤਮਾਚੇ ਚੱਲ ਰਹੇ ਆ, ਕਿਤੇ ਤਲਵਾਰਾਂ, ਕਿਤੇ ਨੇਜੇ, ਇਸ ਤਰ੍ਹਾਂ ਚੱਲ ਰਹੇ ਹਨ।
1: ਗਰੇ ਸ਼ਰਣ ਉਮੰਗ ਦਾ ਬਿਓਕੇ ਸਾਰੇ,
0: ਔਰ ਇਸ ਧਰਤੀ ਦੇ ਉੱਤੇ ਫਿਰ ਲਹੂ ਹੀ ਲਹੂ ਜਿਹੜਾ ਉਹ ਦਿਸਦਾ ਹੈ।
1: ਤਕਾ ਤਕ ਤਿਰੰਗ ਹੱਥਾ ਵੱਟ ਹੋਏ,
0: ਕਈ ਹੱਥੋ ਹੱਥੀ ਹੋ ਗਏ, ਹੱਥੋ ਪਾਈ ਜਿਵੇਂ ਕਹਿੰਦੇ ਨਾ, ਹੱਥਾਂ ਨਾਲ ਇੱਕ ਦੂਸਰੇ ਨੂੰ ਮਾਰਨਾ ਜਿਹੜਾ ਉਹ ਸ਼ੁਰੂ ਕੀਤਾ ਹੈ।
1: ਇਨੇ ਮਾਰ ਸਾਂਗ ਸੋ ਬੀਰੰ ਪਰੋਏ,
0: ਕਹਿੰਦੇ ਗੁਰੂ ਕੇ ਖਾਲਸੇ ਨੇ ਇੱਕ ਵਾਰੀ ਫਿਰ ਆਪਣਾ ਜਿਹੜਾ ਜ਼ੋਰ ਦਿਖਾਇਆ, ਔਰ ਇਹ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਹੋਏ ਸਨ, ਇਹਨਾਂ ਨੂੰ ਫਿਰ ਇੱਕ ਵਾਰੀ ਜਿਹੜਾ ਉਸ ਜ਼ਮੀਨ ਤੇ ਧਰਤੀ ਤੇ ਮਾਰ ਗਰਾਉਂਦੇ ਹਨ। ਕਹਿੰਦੇ ਨੇ ਉਹ ਜਿਹੜਾ ਪਹਾੜੀ ਰਾਜਾ ਸੀ ਭੀਮ ਚੰਦ ਕਹਿਲੂਰੀ ਰਾਜਾ, ਉਹ ਵੀ ਕਹਿੰਦੇ ਉਹ ਦੂਰ ਖਲੋਤਾ ਹੋਇਆ ਦੇਖ ਰਿਹਾ ਸੀ, ਕਿਉਂਕਿ ਉਹ ਆਪ ਤੇ ਨੇੜੇ ਆਇਆ ਨਹੀਂ, ਇਹਦੇ ਦਿੱਲੀ ਤੋਂ ਜਿਹੜੀ ਸੈਨਾ ਆਈ ਇਹਨਾਂ ਨੂੰ ਅੱਗੇ ਕਰ ਦਿੱਤਾ, ਇਹ ਕਹਿੰਦੇ ਦੂਰੋਂ ਦੇਖ ਰਿਹਾ ਸੀ।
1: ਆਇਓ ਤਰਾਸ ਪਾਰੀ ਜੇ ਔਰੇ ਨਰਿੰਦੰ,
0: ਕਹਿੰਦੇ ਹੋਰ ਇਹਦੇ ਨਾਲ ਜਿਹੜੇ ਨਰਿੰਦੰ ਰਾਜੇ ਸੀ ਉਹਨਾਂ ਅੰਦਰ ਵੀ ਡਰ ਪੈਦਾ ਹੋ ਗਿਆ ਵੀ ਇਹ ਕੀ ਬਣ ਗਿਆ, ਅਸੀਂ ਇਹਨਾਂ ਨੂੰ ਬੁਲਾਇਆ ਸੀ ਤਾਂ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਢੇਰੀ ਕਰ ਸਕਣ, ਗੁਰੂ ਕੇ ਖਾਲਸੇ ਨੂੰ ਮਿਟਾ ਦੇਣ, ਪਰ ਇਹ ਤੇ ਉਲਟ ਹੋ ਗਿਆ। ਇਹਨਾਂ ਦਾ ਪੱਲੜਾ ਗੁਰੂ ਕਲਗੀਧਰ ਪਾਤਸ਼ਾਹ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਫੌਜ ਦਾ ਪੱਲੜਾ ਭਾਰੀ ਹੈ ਅਤੇ ਸਾਡੇ ਵਾਲਿਆਂ ਦਾ ਪੱਲੜਾ ਜਿਹੜਾ ਹੈ ਉਹ ਹਲਕਾ ਹੋ ਗਿਆ, ਭਾਵ ਇਹਨਾਂ ਨੂੰ ਮਾਰ ਬੜੀ ਪੈ ਰਹੀ ਹੈ, ਜ਼ਖਮੀ ਹੋ ਰਹੇ ਨੇ, ਮਾਰੇ ਜਾ ਰਹੇ ਨੇ, ਪਿੱਛੇ ਨੂੰ ਦੌੜ ਰਹੇ ਨੇ। ਜਿੰਨੇ ਵੀ ਰਾਜੇ ਸੀ ਸਾਰੇ ਇੱਕ ਵਾਰ ਡਰ ਗਏ ਹਨ।
1: ਪਲਾਏ ਪਹਾੜੀ ਨਹੀਂ ਪਾਏ ਜਾਮੇ,
0: ਪਲਾਏ ਉਹ ਪਹਾੜੀ ਰਾਜੇ ਕਹਿੰਦੇ ਪਿਛਾਂ ਨੂੰ ਦੌੜ ਗਏ ਵੀ ਕਿਤੇ ਸਾਡੀ ਵਾਰੀ ਨਾ ਆ ਜਾਏ। ਇਹਨੂੰ ਕਹਿੰਦੇ ਆ ਚਲਾਕੀ, ਚੁਸਤ ਚਲਾਕੀ ਜਿਹੜੀ ਉਹ ਵਰਤਣੀ। ਪਹਿਲਾਂ ਉਹਨਾਂ ਨੂੰ ਬੁਲਾ ਕੇ ਲੜਾ ਦਿੱਤਾ, ਜਦੋਂ ਦੇਖਿਆ ਵੀ ਇਹ ਤੇ ਹੁਣ ਹਾਰ ਖਾਣ ਵਾਲੇ ਆ, ਆਪ ਪਿੱਛੇ ਹੋ ਕੇ ਖਿਸਕ ਗਏ ਵੀ ਕਿਤੇ ਸਾਡੀ ਵਾਰੀ ਨਾ ਆ ਜਾਏ। ਇਸ ਤਰ੍ਹਾਂ ਕਹਿੰਦੇ ਮਾਹੌਲ ਬਣਿਆ।

0: ਚ ਜਾ ਕੇ ਜਦੋਂ ਗਰਜਦਾ ਹੈ ਤੇ ਫਿਰ ਕਿਵੇਂ ਹਿਰਨ ਭੱਜਦੇ ਨਜ਼ਰ ਆਉਂਦੇ ਆ। ਇਸ ਤਰ੍ਹਾਂ ਦਾ ਕਹਿੰਦੇ ਮਾਹੌਲ ਉਸ ਵੇਲੇ ਦਿਸ ਦੇਖਣ ਨੂੰ ਮਿਲਦਾ ਹੈ।
1: ਅਰੇ ਸੋ ਮਰੇ ਬਾਜ ਚੱਲੇ ਸੋ ਬਾਚੇ,
0: ਹਾਂ ਜਿਹੜਾ ਅੜ ਗਿਆ ਉਹ ਮਾਰਿਆ ਗਿਆ, ਤੇ ਜਿਹੜੇ ਸੀ ਕਹਿੰਦੇ ਪਿਛਾਂ ਨੂੰ ਭੱਜੇ ਉਹ ਫਿਰ ਭੱਜ ਕੇ ਦੂਰ ਹੋ ਗਏ, ਬਚ ਕੇ ਨਿਕਲ ਗਏ। ਜਿਹੜੇ ਤਾਂ ਪਿੱਛੇ ਨੂੰ ਭੱਜੇ ਉਹ ਬਚ ਕੇ ਨਿਕਲ ਗਏ, ਔਰ ਜਿਹੜੇ ਅੜ ਗਏ ਉਹ ਮਾਰੇ ਗਏ।
1: ਭਇਓ ਤਰਾਸ ਭਾਰੀ ਮਹਾਰੋਸ ਰਾਚੇ,
0: ਬਹੁਤ ਭਾਰੀ ਤਰਾਸ ਡਰ ਇਹਨਾਂ ਸਿਪਾਹੀਆਂ ਦੇ ਅੰਦਰ ਬਣਿਆ ਹੈ।
1: ਹੁਤੋ ਦੀਨ ਬੇਗਮ ਲਗੇ ਉਹ ਕਾਏ ਅੰਗੇ,
0: ਹੁਣ ਦੀਨ ਜਿਹੜਾ ਦੀਨਾ ਬੇਗ ਸੀ ਦੂਸਰਾ ਸੈਨਾਪਤੀ, ਇਹ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਸੀ ਲੜਨ ਦੀ, ਬੜਾ ਇਹ ਦਲੇਰੀ ਨਾਲ ਲੜਿਆ। ਐਸੀ ਗੱਲ ਨਹੀਂ ਕਿ ਇਹ ਦਲੇਰ ਨਹੀਂ ਸੀ, ਪੈਂਡੇ ਖਾਂ ਵੀ ਬਹੁਤ ਵੱਡਾ ਆਪਣੇ ਆਪ ਨੂੰ ਸੂਰਮਾ ਬਹਾਦਰ ਯੋਧਾ ਕਹਾਉਂਦਾ, ਔਰ ਇਹ ਦੀਨਾ ਬੇਗ ਵੀ ਦੋਵੇਂ ਸੈਨਾਪਤੀ ਸੀ, 5,000 ਦੀ ਸੈਨਾ ਲੈ ਕੇ ਆਏ। ਹੁਣ ਕਹਿੰਦੇ ਇਹ ਵੀ ਅਖੀਰ ਤੱਕ ਲੜਦਾ ਲੜਦਾ ਦੀਨਾ ਬੇਗ ਕਾਫੀ ਜ਼ਖਮੀ ਹੋ ਗਿਆ ਹੈ।
1: ਵਿਸ਼ਾਰੀ ਹਟਿਓ ਭੀਮ ਦੇਖੇ ਪੁਜੰਗੇ,
0: ਜਦੋਂ ਗੁਰੂ ਕੇ ਖਾਲਸਿਆਂ ਦੇ ਬਾਹਾਂ ਦਾ ਜ਼ੋਰ ਦੇਖਿਆ, ਫਿਰ ਦੀਨਾ ਬੇਗ ਜ਼ਖਮੀ ਹੋਇਆ ਹੋਇਆ ਪਿਛਾਂ ਨੂੰ ਮੁੜਦਾ ਵੀ ਹੁਣ ਇੱਥੇ ਗੱਲ ਨਹੀਂ ਬਣਨੀ ਹੈ।
1: ਲੜੇ ਕੌਣ ਫਿਰੰਗ ਹਰ ਦੋ,
0: ਇਹ ਕੌਣ ਹੁਣ ਇੱਥੇ ਲੜੇਗਾ ਇਹਨਾਂ ਅੱਗੇ, ਇਹਨਾਂ ਨਾਲ ਲੜਨਾ ਤੇ ਸਾਡੇ ਵੱਸ ਦੀ ਗੱਲ ਨਹੀਂ ਹੈ।
1: ਬਿਲੋ ਕਹਿ ਬੁਲਾਏ ਤੇਰੇ ਉਹ ਹੈ ਨਾ ਕੋ,
0: ਕਹਿੰਦੇ ਦੀਨਾ ਬੇਗ ਜਿਹੜਾ ਸੀ ਉਹ ਮੈਦਾਨ ਛੱਡ ਕੇ ਜ਼ਖਮੀ ਹਾਲਤ ਵਿੱਚ ਪਿਛਾਂ ਨੂੰ ਦੌੜਦਾ, ਉਹ ਸਿਪਾਹੀ ਵੀ ਦੇਖ ਕੇ ਪਿਛਾਂ ਨੂੰ ਦੌੜਨੇ ਸ਼ੁਰੂ ਹੋ ਗਏ ਵੀ ਜਦ ਸਾਡੇ ਮੁਖੀ ਇੱਕ ਮਾਰਿਆ ਗਿਆ ਇੱਕ ਜ਼ਖਮੀ ਹੋ ਕੇ ਮੈਦਾਨ ਛੱਡ ਰਿਹਾ, ਹੁਣ ਇੱਥੇ ਸਾਨੂੰ ਕੌਣ ਸੰਭਾਲੇਗਾ। ਕਹਿੰਦੇ ਉਹਨਾਂ ਦੇ ਸਿਪਾਹੀ ਵੀ ਪਿੱਛੇ ਨੂੰ ਮੁੜਦੇ

0: ਕਹਿੰਦੇ ਨੇ ਫਿਰ ਉਹ ਜਿਹੜੇ ਗੁਰੂ ਕੇ ਪਿਆਰੇ ਯੋਧੇ ਸੀ ਉਹ ਅੱਗੇ ਅੱਗੇ ਵੱਧਦੇ ਆ, ਇਹ ਪਿੱਛੇ ਪਿੱਛੇ ਨੂੰ ਭੱਜਦੇ ਆ। ਗੁਰੂ ਸਾਹਿਬ ਮਹਾਰਾਜ ਜੀ ਦੇ ਯੋਧੇ ਅੱਗੇ ਵੱਧਦੇ, ਇਹ ਹੋਰ ਪਿਛਾਂ ਨੂੰ ਭੱਜਦੇ ਨਜ਼ਰ ਆਉਂਦੇ ਹਨ।
1: ਪੇਸ਼ਾਰੀ ਭਰੇ ਉਹ ਖਾਲਸਾ ਨਾ ਹੈ ਸ਼ੋਰ,
0: ਫਿਰ ਕਹਿ ਲਓ ਦੌੜ ਸ਼ੁਰੂ ਹੋ ਗਈ। ਪਹਿਲੇ ਤੇ ਜੰਗ ਹੋ ਰਹੀ ਸੀ ਨਾ, ਆਪਸ ਵਿੱਚ ਲੜਾਈ ਹੋ ਰਹੀ ਸੀ, ਇੱਧਰੋਂ ਨੇਜਾ ਚੱਲਦਾ, ਇੱਧਰੋਂ ਚੱਲਦਾ, ਇੱਧਰੋਂ ਤੀਰ, ਇੱਧਰੋਂ ਤੀਰ, ਇੱਧਰੋਂ ਤਲਵਾਰ, ਇੱਧਰੋਂ ਆਪਸ ਵਿੱਚ ਭਿੜ ਰਹੇ। ਹੁਣ ਦੌੜ ਸ਼ੁਰੂ ਹੋ ਗਈ, ਹੁਣ ਸਿਪਾਹੀ ਭੱਜਦੇ ਨਜ਼ਰ ਆ ਰਹੇ ਸੀ, ਜਿਹੜੇ ਦਿੱਲੀ ਤੋਂ ਚੱਲ ਕੇ ਆਏ ਹੋਏ ਪਠਾਨ ਸੀ ਇਹ ਭੱਜਦੇ ਨਜ਼ਰ ਆਏ, ਅਤੇ ਗੁਰੂ ਕਾ ਖਾਲਸਾ ਇਹਨਾਂ ਨੂੰ ਭਜਾ ਰਿਹਾ ਸੀ ਵੀ ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਲੱਗਣਾ, ਹੁਣ ਤੁਸੀਂ ਇਸ ਹੱਦ ਤੋਂ ਦੂਰ ਤੱਕ ਤੁਹਾਨੂੰ ਛੱਡ ਕੇ ਆਉਣਾ ਤਾਂ ਕਿ ਦੁਬਾਰਾ ਇਸ ਪਾਸੇ ਆਉਣ ਦੀ ਹਿੰਮਤ ਨਾ ਕਰ ਸਕੋ। ਗੁਰੂ ਕਾ ਖਾਲਸਾ ਪਿੱਛੇ ਪਿੱਛੇ, ਅੱਗੇ ਅੱਗੇ ਇਹ ਸਿਪਾਹੀ ਜਿਹੜੇ ਆ ਦੌੜਦੇ ਜਾਂਦੇ ਹਨ।
1: ਕਹਿੰਦੇ
0: ਕੁਝ ਦੌੜੇ ਜਾਂਦੇ ਆ, ਕੁਝ ਘੋੜਿਆਂ ਤੇ ਸਵਾਰ ਹੋ ਕੇ ਘੋੜਿਆਂ ਨੂੰ ਦੌੜਾਉਂਦੇ ਜਾਂਦੇ ਆ, ਤੇ ਗੁਰੂ ਕਾ ਖਾਲਸਾ ਵੀ ਫਿਰ ਘੋੜਿਆਂ ਤੇ ਸਵਾਰ ਹੋ ਕੇ ਇਹਨਾਂ ਦਾ ਪਿੱਛਾ ਕਰਦੇ, ਇਹਨਾਂ ਨੂੰ ਦੌੜਾਉਂਦੇ ਹਨ।
1: ਚਾਹ ਕੋਈ ਰੋਪਰ ਨਿਕਟੇ ਔਰ ਪੂਰੇ ਔਰ,
0: ਕਹਿੰਦੇ ਨੇ ਅਨੰਦਪੁਰ ਸਾਹਿਬ ਤੋਂ ਐਸਾ ਦੌੜੇ ਰੋਪੜ ਦੇ ਇਲਾਕੇ ਤੱਕ ਆਏ ਹਨ।
1: ਖਿਦਰਾਬਾਦ ਵਸੈ ਤਿਸ ਠਾਰ,
0: ਜਿਹੜਾ ਉੱਥੇ ਇੱਕ ਇਲਾਕਾ ਹੈ ਖਿਦਰਾਬਾਦ, ਉਸ ਇਲਾਕੇ ਦੇ ਵਿੱਚ ਜਾ ਵੜੇ ਹਨ।
1: ਇਸ ਹੀ ਦਿਸ ਦਲ ਗਇਓ ਪਲਾਈ,
0: ਇਹ ਕਹਿੰਦੇ ਫਿਰ ਆਸੇ ਪਾਸੇ ਹੋ ਗਏ, ਜਦੋਂ ਰੋਪੜ ਦਾ ਇਲਾਕਾ ਆਇਆ ਨਾ ਉੱਥੇ ਫਿਰ ਇੱਕ ਇਲਾਕਾ ਸੀ, ਉੱਥੇ ਫਿਰ ਕਹਿੰਦੇ ਆਸੇ ਪਾਸੇ ਹੋ ਕੇ ਇਹ ਸਿਪਾਹੀ ਆਪੋ ਆਪਣੀਆਂ ਜਾਨਾਂ ਬਚਾਉਂਦਿਆਂ ਖਿਲਰ ਗਏ ਹਨ।
1: ਜਾਹੇ ਖਾਲਸਾ ਪੀਠ ਦਵਾਈ,
0: ਕਹਿੰਦੇ ਜਿੱਥੋਂ ਤੱਕ ਹੋਇਆ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਬਹੁਤ ਦੂਰ ਤੱਕ ਦੌੜਾਉਣਾ ਕੀਤਾ।
1: ਮਾਰਤ ਜਾਤ ਬਜਾਵਤ ਜਾਤ,
0: ਤੇ ਜਿਹੜਾ ਹੱਥ ਆ ਜਾਂਦਾ ਸੀ ਉਹਨੂੰ ਫਿਰ ਉਹ ਛੱਡਦੇ ਨਹੀਂ ਸਨ।
1: ਲੇਹੋ ਤਰੰਗ ਸਤਰ ਬਟਕਾਤ,
0: ਇਸ ਤਰ੍ਹਾਂ ਕਹਿੰਦੇ ਫਿਰ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਚੜ੍ਹਦੀ ਕਲਾਂ ਦੇ ਵਿੱਚ ਅੱਗੇ ਨੂੰ ਵੱਧਦਾ ਜਾਂਦਾ ਹੈ, ਭਾਵ ਹਜੇ ਪਿੱਛੇ ਨਹੀਂ ਮੁੜੇ, ਹੋਰ ਅਗਾਂਹ ਤੱਕ ਇਹਨਾਂ ਨੂੰ ਜਿਹੜਾ ਉਹ ਛੱਡ ਕੇ ਆਉਣਾ ਚਾਹੁੰਦੇ ਹਨ।
1: ਵਧੇ ਵਧਿਕ ਮਨ ਸਿੰਘਨ ਕੇਰਾ,
0: ਸਿੰਘਾਂ ਦੇ ਮਨ ਦੇ ਵਿੱਚ ਚਾਓ ਸੀ,

0: ਗਿਆਨੀ ਨਾ ਗੁਰੂ ਕਾ ਖਾਲਸਾ ਛੱਡਦਾ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਕੇ, ਮੈਦਾਨ ਨਹੀਂ ਛੱਡਣਾ। ਹਾਂ ਛਡਾਉਣਾ ਹੈ ਜਿਹੜਾ ਵੈਰੀ ਚੜ੍ਹ ਕੇ ਆਇਆ, ਜਿਹੜਾ ਅਹੰਕਾਰ ਵਿੱਚ ਚੜ੍ਹ ਕੇ ਆਇਆ, ਉਹਦੇ ਕੋਲੋਂ ਮੈਦਾਨ ਛਡਵਾਉਣਾ ਜ਼ਰੂਰ ਹੈ, ਪਰ ਆਪ ਗੁਰੂ ਕਾ ਖਾਲਸਾ ਮੈਦਾਨ ਛੱਡਦਾ ਨਹੀਂ ਹੈ।
1: ਕਾਦਰ ਵੱਡੋ ਤੁਰਕ ਦਲ ਹੇਰਾ,
0: ਇਸ ਤਰ੍ਹਾਂ ਫਿਰ ਇਹ ਜਿਹੜਾ 10,000 ਦੇ ਸਿਪਾਹੀਆਂ ਦਾ, ਤੁਰਕਾਂ ਦਾ, ਇਹ ਜਿਹੜਾ ਕਹਿ ਲਓ ਕਿ ਟੋਲਾ ਆਇਆ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੰਦੀ ਬਣਾਉਣ ਜਾਂ ਉਹਨਾਂ ਨੂੰ ਮਿਟਾਉਣ, ਅੱਜ ਇਹ ਦੌੜਦੇ ਨਜ਼ਰ ਆਏ ਹਨ।
1: ਲੁੱਟ ਲੁੱਟ ਆਇਓ ਗਨ ਬਾਜ,
0: ਜਿਹੜੇ ਦੁਨੀਆਂ ਨੂੰ ਲੁੱਟਦੇ ਆਏ ਸੀ, ਹੋਰਾਂ ਨੂੰ ਲੁੱਟਦੇ ਆਏ ਸੀ, ਅੱਜ ਉਹਨਾਂ ਨੂੰ ਭਾਜਣਾ ਪਈਆਂ ਹਨ।
1: ਅਬਰ ਸੈਨਿਕ ਸਗਲ ਸਮਾਜ,
0: ਔਰ ਜਿੰਨੀ ਵੀ ਇਹ ਕਹਿੰਦੇ ਸੈਨਾ ਸੀ, ਇਹਨਾਂ ਦੇ ਨਾਲ ਜਿੰਨੇ ਵੀ ਆਏ ਹੋਏ ਸਨ,
1: ਆਰੇ ਪੁੰਜ ਰਾਏ ਤ੍ਰਿਪਤਾਏ,
0: ਇਸ ਤਰ੍ਹਾਂ ਕਹਿੰਦੇ ਨੇ ਇਹ ਜਿਹੜੇ ਆ ਗੁਰੂ ਕਾ ਖਾਲਸਾ, ਇਹਨਾਂ ਅੰਦਰ ਜਿਹੜਾ ਵੀਰ ਰਸ ਸੀ, ਉਹ ਜੋਸ਼ ਅੰਦਰ ਜਿਹੜਾ ਸੀ, ਜਿਵੇਂ ਜਿਵੇਂ ਇਹ ਭੱਜਦੇ ਨੇ ਤਿਵੇਂ ਤਿਵੇਂ ਉਹ ਫਿਰ ਸ਼ਾਂਤ ਹੁੰਦੇ ਨਜ਼ਰ ਆਏ ਹਨ।
1: ਖਾਲਸਾ ਮਰਤ ਜਾਏ,
0: ਇੱਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵੀ ਪਤਾ ਲੱਗਾ ਵੀ ਮਹਾਰਾਜ ਉਹ ਜਿਹੜੇ ਮੈਦਾਨ ਛੱਡ ਕੇ ਭੱਜੇ ਆ ਗੁਰੂ ਕਾ ਖਾਲਸਾ, ਉਹਨਾਂ ਨੂੰ ਜਿਹੜਾ ਉਹ ਭਜਾਉਂਦਾ ਹੋਇਆ ਦੂਰ ਰੋਪੜ ਦੇ ਇਲਾਕੇ ਤੱਕ ਪਹੁੰਚਿਆ ਹੈ।
1: ਉਹਨ ਸਤਿਗੁਰੂ ਨੇ ਦੂਤ ਪਠਾਏ,
0: ਉਸੇ ਵੇਲੇ ਮਹਾਰਾਜ ਨੇ ਫਿਰ ਆਪਣੇ ਸਿੰਘਾਂ ਨੂੰ ਭੇਜਣਾ ਕੀਤਾ,
1: ਜਾਤ ਖਾਲਸਾ ਸਕਲ ਹਟਾਇਓ,
0: ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ ਜਾ ਕੇ ਰੋਕੋ, ਉਹਨਾਂ ਨੂੰ ਕਹੋ ਨਹੀਂ ਅਸੀਂ ਇੱਦਾਂ ਭੱਜਦੇ ਹੋਏ ਵੈਰੀ ਦਾ ਪਿੱਛਾ ਨਹੀਂ ਕਰਨਾ, ਅਸੀਂ ਇਹਨਾਂ ਦੀ ਪਿੱਠ ਉੱਤੇ ਵਾਰ ਨਹੀਂ ਕਰਨਾ। ਸਾਹਿਬ ਕਹਿੰਦੇ ਜਾਓ ਜਾ ਕੇ ਆਪਣੇ ਖਾਲਸੇ ਨੂੰ ਰੋਕਣਾ ਕਰੋ।
1: ਖਿਦਰਾਬਾਦ ਤੁਰਕ ਵਰ ਗਏ,
0: ਉਹ ਜਿਹੜਾ ਖਿਦਰਾਬਾਦ ਦਾ ਇਲਾਕਾ ਸੀ ਨਾ, ਉਹਦੇ ਅੰਦਰ ਆਸੇ ਪਾਸੇ ਸਿਪਾਹੀ ਖਿਲਰ ਗਏ, ਛੁੱਪ ਗਏ, ਲੁੱਕ ਗਏ ਵੀ ਕਿਤੇ ਗੁਰੂ ਕੇ ਖਾਲਸੇ ਦੀ ਨਜ਼ਰ ਨਾ ਪੈ ਜਾਏ, ਤੇ ਗੁਰੂ ਕਾ ਖਾਲਸਾ ਉੱਥੇ ਡਟ ਗਿਆ ਵੀ ਇਹ ਕਦੋਂ ਤੱਕ ਛੁਪੇ ਰਹਿਣਗੇ, ਲੁਕੇ ਰਹਿਣਗੇ, ਨਿਕਲਣਗੇ। ਕਹਿੰਦੇ ਨੇ ਉੱਥੇ ਗੁਰੂ ਕਾ ਖਾਲਸਾ ਜਿਹੜਾ ਸੀ ਉਹ ਡਟਿਆ ਹੋਇਆ ਸੀ।
1: ਤਾਹਾਂ ਸੰਵਾਰ ਕਰ ਤੁਨੇ ਸਿਪਾਹੀ,
0: ਉਹ ਗੁਰੂ ਮਹਾਰਾਜ ਨੇ ਜਿਹੜੇ ਸਿੰਘ ਭੇਜੇ ਉਹਨਾਂ ਨੇ ਜਾ ਕੇ ਫਿਰ ਉਹਨਾਂ ਨੂੰ ਸੁਨੇਹਾ ਦਿੱਤਾ ਹੈ।
1: ਗਇਓ ਖਾਲਸਾ ਜਬ ਹਟ ਸਾਰੋ,
0: ਫਿਰ ਉਹ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਗੁਰੂ ਕਾ ਖਾਲਸਾ ਸਾਰੇ ਜਿੰਨੇ ਵੀ ਗੁਰੂ ਕੇ ਸਿੰਘ ਸੀ ਉਹ ਪਿਛਾਂ ਨੂੰ ਮੁੜ ਆਏ ਹਨ।
1: ਲੈ ਗੁਰੂ ਹੋਇਆ ਨਕਾ ਨੂੰ ਹਥਿਆਰ,
0: ਕਹਿੰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਆਉਂਦੇ ਹਨ।
1: ਕਾਇਲ ਤੁਰਕ ਸੰਭਾਲੇ ਫੇਰੇ,
0: ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਸੀ ਨਾ, ਉਹ ਫਿਰ ਜਿਹੜੇ ਤੁਰਕ ਜ਼ਖਮੀ ਹੋ ਚੁੱਕੇ ਸਨ, ਉਹ ਫਿਰ ਉਹਨਾਂ ਦੀ ਮੱਲਮ ਪੱਟੀ ਉਹ ਲੋਕ ਕਰਦੇ ਨੇ। ਉਹ ਜਿਹੜਾ ਇਲਾਕਾ ਸੀ ਉੱਥੋਂ ਦੇ ਇਲਾਕੇ ਦੇ ਜਿਹੜੇ ਲੋਕ ਨੇ, ਉਹ ਜਿਹੜੇ ਤੁਰਕ ਆਏ ਸੀ ਦਿੱਲੀ ਤੋਂ ਚੜ੍ਹ ਕੇ, ਉਹਨਾਂ ਵਿੱਚ ਜਿਹੜੇ ਜ਼ਖਮੀ ਨੇ, ਜਿਵੇਂ ਦੀਨਾ ਬੇਗ ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕਾ ਹੈ, ਫਿਰ ਉਹ ਮੱਲਮ ਪੱਟੀ ਉਸ ਇਲਾਕੇ ਵਿੱਚ ਉਹਨਾਂ ਦੀ ਕੀਤੀ ਜਾਂਦੀ ਹੈ।
1: ਲੈ ਲੈ ਪਹੁੰਚੇ ਆਪਣੇ ਡੇਰੇ,
0: ਕਹਿੰਦੇ ਉਹ ਫਿਰ ਜਿੰਨੇ ਵੀ ਤੁਰਕ ਜ਼ਖਮੀ ਹੋਏ ਹੋਏ ਸੀ ਉਹ ਸਾਰਿਆਂ ਨੂੰ ਲਿਆ ਲਿਆ ਕੇ ਉੱਥੇ ਫਿਰ ਉਹਨਾਂ ਦੀ ਮੱਲਮ ਪੱਟੀ ਕਰਵਾਈ ਜਾ ਰਹੀ ਹੈ।
1: ਸਰਬ ਹਰਾਸੇ ਵਹੋ ਬਿਸਮਾਏ,
0: ਔਰ ਸਾਰੇ ਹੀ ਬਿਸਮਾਏ ਹੋਏ ਨੇ, ਹੈਰਾਨ ਨੇ ਕਿ ਜੋ ਅਸੀਂ ਦਿੱਲੀ ਤੋਂ ਸੋਚ ਕਰਕੇ ਆਏ ਸਾਂ ਅੱਗੋਂ ਵੈਸਾ ਦੇਖਣ ਨੂੰ ਕੁਛ ਵੀ ਨਹੀਂ ਮਿਲਿਆ। ਉਹ ਕਹਿੰਦੇ ਜਿਹੜਾ ਪਹਾੜੀ ਰਾਜਾ ਸੀ ਭੀਮ ਚੰਦ ਕਹਿਲੂਰੀ ਰਾਜਾ, ਉਹਨੇ ਆਖਿਆ ਸੀ ਵੀ ਇਹ ਤਾਂ ਮਿੱਠੀ ਭਰ ਸਿੰਘ ਨੇ, ਤੁਸੀਂ 10,000 ਸਿਪਾਹੀ ਲੈ ਕੇ ਆਏ ਹੋ, ਇਹਨਾਂ ਦਾ ਜ਼ੋਰ ਤੁਹਾਡੇ ਅੱਗੇ ਚੱਲਣਾ ਨਹੀਂ। ਪਰ ਉਹ ਭੁੱਲ ਗਏ ਸੀ ਨਾ, ਅਹੰਕਾਰ ਦੇ ਨਸ਼ੇ ਵਿੱਚ ਧੁੱਤ ਹੋਏ, ਭੁੱਲ ਚੁੱਕੇ ਸੀ ਵੀ ਇੱਕ ਇੱਕ ਸਿੰਘ ਕਿੰਨਿਆਂ ਕਿੰਨਿਆਂ 'ਤੇ ਭਾਰੀ ਪੈ ਸਕਦਾ ਹੈ। ਮਹਾਰਾਜ ਨੇ ਇਹਨਾਂ ਨੂੰ ਜਿਹੜੀ ਖੰਡੇ ਦੀ ਪੌਲ ਦਿੱਤੀ ਹੋਈ ਹੈ ਉਹਦੇ ਵਿੱਚ ਕਿੰਨੀ ਬਖਸ਼ਿਸ਼ ਵਰਤਦੀ ਹੈ। ਇਸ ਵਾਸਤੇ ਹੁਣ ਉਹ ਬਿਸਮਾਏ ਹੋਏ ਨੇ, ਹੈਰਾਨ ਨੇ ਕਿ ਉਹ ਤਾਂ ਕਹਿੰਦੇ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਥੋੜ੍ਹੇ ਜਿਹੇ ਗਿਣਤੀ ਦੇ ਸਿੰਘ ਨੇ, ਪਰ ਇਹ ਤਾਂ ਸਾਡੇ ਉੱਤੇ ਬਹੁਤ ਭਾਰੀ ਪੈ ਗਏ ਹਨ।
1: ਰਾਵਣ ਹਮ ਭਲੇ ਲਾਰਾਏ,
0: ਕਹਿੰਦੇ ਜਿਹੜੇ ਸਾਡੇ ਸੈਨਾਪਤੀ ਸੀ, ਜਿਹੜੇ ਸਾਡੇ ਤੋਂ ਬਹੁਤ ਕਹਿੰਦੇ ਕਹਾਉਂਦੇ ਯੋਧੇ ਸੀ, ਉਹ ਵੀ ਉਹਨਾਂ ਅੱਗੇ ਟਿਕ ਨਾ ਸਕੇ।
1: ਕਿਸਹੂੰ ਕੀ ਸੰਭਾਲ ਨਾ ਰਹੀ,
0: ਕਹਿੰਦੇ ਉੱਥੇ ਤਾਂ ਕੋਈ ਕਿਸੇ ਦੀ ਸੰਭਾਲ ਕਰਨ ਜੋਗਾ ਹੀ ਨਹੀਂ ਰਿਹਾ, ਸਭ ਆਪੋ ਆਪਣੀ ਪਈ ਸੀ ਵੀ ਬਚ ਕੇ ਨਿਕਲ ਚੱਲੀਏ, ਵੀ ਕਿਤੇ ਤੀਰ ਨਾ ਆ ਕੇ ਵੱਜ ਜਾਏ, ਕੋਈ ਤਲਵਾਰ ਨਾ ਆ ਕੇ ਲੱਗ ਜਾਏ, ਕੋਈ ਨੇਜਾ ਨਾ ਆ ਕੇ ਲੱਗ ਜਾਏ। ਉੱਥੇ ਕੌਣ ਕਿਹਨੂੰ ਸੰਭਾਲਦਾ, ਮੈਦਾਨ ਦੇ ਵਿੱਚ ਸਭ ਆਪੋ ਆਪਣੀ ਹਰ ਇੱਕ ਨੂੰ ਪਈ ਸੀ।
1: ਚਮੂੰਗ ਅਧਿਕ ਬਾਹੋ ਜੀਤ ਨਾਲ ਹੀ,
0: ਕਹਿੰਦੇ ਚੰਮੂ ਅਧਿਕ ਸੈਨਾ ਤੇ ਅਧਿਕ ਸੀ, ਪਰ ਫਿਰ ਵੀ ਅਸੀਂ ਜਿੱਤ ਨਹੀਂ ਸਕੇ ਹਾਂ।
1: ਦੀਨਾ ਬੇਗ ਸੁਪਾਇਲ ਪਰਿਓ,
0: ਹੁਣ ਧਿਆਨ ਰੱਖਿਓ ਇਹ ਜਿਹੜੇ ਤੁਰਕ ਚੜ ਕੇ ਆਏ ਸੀ ਉਹਨਾਂ ਵਾਲਾ ਪੱਖ ਕਵੀ ਜੀ ਸੁਣਾ ਰਹੇ ਆ, ਵੀ ਲੋਕਾਂ ਨੇ ਉਹਨਾਂ ਦੀ ਜਦੋਂ ਮੱਲਮ ਪੱਟੀ ਕੀਤੀ ਹੈ ਨਾ, ਜਿਹਦੇ ਵਿੱਚ ਦੀਨਾ ਬੇਗ ਸੋ ਘਾਇਲ ਪਰਿਓ, ਘਾਇਲ ਮਤਲਬ ਜ਼ਖਮੀ, ਜਿਹੜਾ ਬਹੁਤ ਜ਼ਿਆਦਾ ਜ਼ਖਮੀ ਹੋਇਆ ਸੀ ਅਤੇ ਉਹਦੀ ਮੱਲਮ ਪੱਟੀ ਲੋਕ ਕਰਦੇ ਆ, ਆਸ ਪਾਸ ਸਿਪਾਹੀ ਜ਼ਖਮੀ ਨੇ, ਉਹਨਾਂ ਨਾਲ ਗੱਲਾਂ ਕਰਦਾ ਹੈ ਵੀ ਅਸੀਂ ਤਾਂ ਇੰਨੀ ਵੱਡੀ ਚੰਮੂ ਲੈ ਕੇ ਆਏ ਸੀ, ਚੰਮੂ ਮਤਲਬ ਸੈਨਾ, ਅਸੀਂ ਤਾਂ ਇੰਨੀ ਹਜ਼ਾਰਾਂ ਦੀ ਸੈਨਾ ਲੈ ਕੇ ਆਏ ਸੀ, ਪਰ ਅਸੀਂ ਉਹਨਾਂ ਨੂੰ ਜਿੱਤ ਨਹੀਂ ਸਕੇ, ਉਹ ਥੋੜ੍ਹੇ ਜਿਹੇ ਸਾਡੇ ਉੱਤੇ ਇੰਨੇ ਭਾਰੂ ਪੈ ਗਏ, ਸਾਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਕੇ ਖਾਲਸੇ ਦੇ ਵਿੱਚ ਇੰਨੇ ਬਹਾਦਰੀ ਵਾਲੇ ਜੋ ਗੁਣ ਨੇ, ਸਾਨੂੰ ਦੱਸਿਆ ਕੁਝ ਹੋਰ ਗਿਆ ਸੀ, ਪਰ ਜਦੋਂ ਉਹਨਾਂ ਦਾ ਸਾਹਮਣਾ ਹੋਇਆ ਤੇ ਦੇਖਣ ਨੂੰ ਕੁਝ ਹੋਰ ਮਿਲਿਆ। ਜੈਸਾ ਮਾਨੀਐ ਹੋਏ ਨਾ ਤੈਸਾ, ਜਿੱਦਾਂ ਮੰਨ ਕੇ ਗਏ ਅੱਗੋਂ ਵੈਸਾ ਦੇਖਣ ਨੂੰ ਤੇ ਕੁਛ ਵੀ ਨਹੀਂ ਮਿਲਿਆ। ਇਸ ਵਾਸਤੇ ਹੁਣ ਆਪਸ ਵਿੱਚ

0: ਢਹਿੰਦੇ ਹੋਏ ਜਿਹੜੇ ਬਚੇ ਹੋਏ ਸੀ ਫਿਰ ਇਹਨਾਂ ਨੇ ਵਾਪਸ ਦਿੱਲੀ ਨੂੰ ਕੂਚ ਕੀਤਾ ਹੈ।
1: ਸਨੇ ਸਨੇ ਤਾਹੇ ਪਹੁੰਚਣ ਕਰੇ,
0: ਸਨੇ ਸਨੇ ਹੌਲੀ ਹੌਲੀ ਰੁਕਦਿਆਂ ਚੱਲਦਿਆਂ ਰੁਕਦਿਆਂ ਢਹਿੰਦਿਆਂ ਗਿਰਦਿਆਂ ਜਿੱਦਾਂ ਵੀ ਨੇ, ਹੈ ਤਾਂ ਜ਼ਖਮੀ ਨੇ, ਕਹਿੰਦੇ ਜਿੱਦਾਂ ਵੀ ਸੀ ਉਹ ਹੌਲੀ ਹੌਲੀ ਸਫ਼ਰ ਕਰਦੇ ਕਰਦੇ ਪਹੁੰਚੇ।

0: ਦੜਾਉਂਦਾ ਹੋਇਆ ਗਿਆ ਤੇ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਗੁਰੂ ਕੇ ਖਾਲਸੇ ਨੂੰ ਆਖੋ ਵੀ ਵਾਪਸ ਮੁੜ ਆਓ, ਤੁਸੀਂ ਜਾਣ ਦਿਓ ਜਿਹੜਾ ਚਲਾ ਹੀ ਗਿਆ, ਮੈਦਾਨ ਛੱਡ ਕੇ ਉਹਦਾ ਪਿੱਛਾ ਕੀ ਕਰਨਾ। ਇਧਰੋਂ ਜਦੋਂ ਕਹਿੰਦੇ ਗੁਰੂ ਕਾ ਖਾਲਸਾ ਵਾਪਸ ਪਰਤ ਕੇ ਆਇਆ ਸੀ,
1: ਵਾਹਿਗੁਰੂ ਜੀ ਕੀ ਕਹੇ ਫਤਿਹ,
0: ਆਉਂਦਿਆਂ ਵਾਪਸ ਜਦੋਂ ਆਏ ਨਾ ਸਾਰੇ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਲੋ ਕੇ ਸਾਰੇ ਰਲ ਕੇ ਫਤਿਹ ਬੁਲਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਬੁਲਾਈ ਹੈ।
1: ਸ਼ਤਰ ਲੁੱਟ ਕਰ ਪਹੁੰਚ ਸੁਤਾਂਬੇ,
0: ਮਹਾਰਾਜ ਜੀ ਅਸੀਂ ਸ਼ਤਰੂਆਂ ਵੈਰੀਆਂ ਨੂੰ ਦੂਰ ਤੱਕ

0: ਕੋਲ ਆ ਕੇ ਗੁਰੂ ਕੇ ਸਿੰਘਾਂ ਨੇ ਸੀਸ ਜਿਹੜੇ ਆ ਉਹ ਨਵਾਉਣਾ ਕੀਤੇ ਹਨ।
1: ਧੰਨ ਧੰਨ ਸਭ ਹੁਣ ਆਲਾਏ,
0: ਔਰ ਸਭਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧੰਨ ਧੰਨ ਧੰਨ ਆਖਿਆ। ਐਸੇ ਗੁਰ ਕੋ ਬਲ ਬਲ ਜਾਈਏ ਜੋ ਸਾਨੂੰ ਐਸਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਦੇ ਰੂਪ ਵਿੱਚ ਸਤਿਗੁਰੂ ਮਿਲਿਆ। ਕਿਉਂਕਿ ਇਹ ਜਿਹੜੀ ਜਿੱਤ ਹੈ ਇਹ ਹੈ ਤਾਂ ਗੁਰੂ ਦੀ ਕਿਰਪਾ ਸਦਕਾ ਹੀ ਹੈ ਨਾ। ਜੇ ਕੋਈ ਕਹੇ ਵੀ ਸਾਡੇ ਬਾਹਾਂ 'ਚ ਇੰਨਾ ਜ਼ੋਰ ਸੀ ਅਸੀਂ ਵੈਰੀਆਂ ਨੂੰ ਦੌੜਾ ਕੇ ਭਜਾ ਕੇ, ਨਹੀਂ, ਗੁਰੂ ਮਹਾਰਾਜ ਜੀ ਦੇ ਮਹਾਨ ਸੂਰਵੀਰ ਯੋਧੇ ਕਹਿੰਦੇ ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਤੁਸੀਂ ਧੰਨ ਧੰਨ ਹੋ ਜੇ।
1: ਰੱਬ ਕੋ ਬਲ ਪਾਏ ਵਡੇਰਾ,
0: ਇਹ ਤੁਹਾਡਾ ਹੀ ਬਲ ਹੈ, ਸਾਡੇ ਬਾਹਾਂ 'ਚ ਕਿੱਥੇ ਜ਼ੋਰ ਸੀ, ਅਸੀਂ ਕਿਹੜਾ ਇਹਨਾਂ ਵੈਰੀਆਂ ਨਾਲ। ਸਾਨੂੰ ਦੇਖੋ ਕਈ ਤੇ ਇਹਨਾਂ ਵਿੱਚ ਉਹ ਨੇ ਜਿਨ੍ਹਾਂ ਨੂੰ ਕਰਦ ਵੀ ਪਕੜਨੀ ਨਹੀਂ ਸੀ ਆਉਂਦੀ। ਜੇ ਕਰਦ ਪਕੜ ਕੇ ਵੀ ਕਿਤੇ ਕੋਈ ਚਲਾਉਣੀ ਪੈ ਜੇ ਤਾਂ ਵੀ ਹੱਥ ਕੰਬਦੇ ਸੀ। ਜਿਹੜੇ ਅੱਜ ਵੈਰੀਆਂ ਨੂੰ ਦੂਰ ਤੱਕ ਛੱਡ ਕੇ ਆਏ ਨੇ, ਜਿਹੜੇ ਅੱਜ ਮੈਦਾਨ ਦੇ ਵਿੱਚ ਸ਼ਸਤਰ ਚਲਾਉਂਦਿਆਂ ਹੱਥ ਨਹੀਂ ਕੰਬੇ, ਤੇ ਕਹਿ ਰਹੇ ਨੇ ਮਹਾਰਾਜ ਜੀ ਇਹ ਸਭ ਤੁਹਾਡੀ ਕਿਰਪਾ ਹੈ, ਸਾਡੇ 'ਚ ਕਿੱਥੇ ਜ਼ੋਰ ਸੀ, ਸਾਡੇ 'ਚ ਇੰਨਾ ਬਲ ਕਿੱਥੇ ਸੀ, ਇਹ ਸਭ ਜ਼ੋਰ ਬਲ ਤੁਹਾਡਾ ਦਿੱਤਾ ਹੋਇਆ ਹੈ।
1: ਅਤਿਓ ਤੁਰਕ ਦਲ ਸੰਗ ਕਨੇਰਾ,
0: ਜੇ ਨਾ ਤੁਰਕਾਂ ਨੂੰ ਅੱਜ ਅਸੀਂ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਹੈ ਇਹ ਸਭ ਤੁਹਾਡੀ ਕਿਰਪਾ ਵਰਤੀ ਹੈ।
1: ਖਿਦਰਾਬਾਦ ਪਹੁੰਚਾਇਓ ਤੁਰੇ,
0: ਮਹਾਰਾਜ ਜੀ ਰੋਪੜ ਦੇ ਇਲਾਕੇ 'ਚ ਖਿਦਰਾਬਾਦ ਦੇ ਉਸ ਇਲਾਕੇ ਤੱਕ ਉਹਨਾਂ ਨੂੰ ਛੱਡ ਕੇ ਆਏ ਹਾਂ।
1: ਕਹੇ ਆਪ ਕੇ ਪ੍ਰਭੂ ਮੁਰੇ,
0: ਇਹ ਤਾਂ ਤੁਹਾਡਾ ਸੁਨੇਹਾ ਆ ਗਿਆ ਤਾਂ ਅਸੀਂ ਵਾਪਸ ਮੁੜ ਆਏ ਹਾਂ।
1: ਨਾਤ ਪ੍ਰਾਪਤ ਮੈਦਾਨ ਸੋਹਰੇ,
0: ਮਹਾਰਾਜ ਜੀ ਨਹੀਂ ਤਾਂ ਫਿਰ ਉਹਨਾਂ ਨੂੰ ਜਿੱਥੇ ਜਿੱਥੇ ਲੁਕੇ ਹੋਏ ਛੁਪੇ ਹੋਏ ਅਸੀਂ ਉਹਨਾਂ ਨੂੰ ਕੱਢ ਕੱਢ ਕੇ ਫਿਰ ਉਹਨਾਂ ਨੂੰ ਦੱਸਣਾ ਸੀ ਵੀ ਤੁਸੀਂ ਜੋ ਹੰਕਾਰ ਵਿੱਚ ਚੜ੍ਹ ਕੇ ਅਨੰਦਪੁਰ ਸਾਹਿਬ ਨੂੰ ਆਏ ਹੋ ਮੁੜ ਕੇ ਇਸ ਪਾਸੇ ਨੂੰ ਉਹ ਮੂੰਹ ਨਾ ਕਰਦੇ, ਪਰ ਆਪ ਜੀ ਦਾ ਸੁਨੇਹਾ ਆਇਆ ਇਸ ਲਈ ਅਸੀਂ ਵਾਪਸ ਮੁੜ ਆਏ ਹਾਂ।
1: ਮਿਲੇ ਤੁਰ ਕੜੇ ਮਤ ਖੋਟੇ,
0: ਇਸ ਤਰ੍ਹਾਂ ਇਹ ਖੋਟੀ ਮਤ ਵਾਲੇ ਖੋਟੀ ਮਤ ਵਾਲਿਆਂ ਦੇ ਮਗਰ ਲੱਗ ਕੇ, ਧਿਆਨ ਰੱਖਿਓ ਜਿਹਦੀ ਖੋਟੀ ਮਤ ਹੋਏਗੀ ਉਹ ਖੋਟੀ ਮਤ ਵਾਲੇ ਦੇ ਮਗਰ ਹੀ ਲੱਗੇਗਾ। ਕੁੜਿਆਰ ਨੇ ਕੁੜਿਆਰ ਦੇ ਮਗਰ ਲੱਗਣਾ, ਸਚਿਆਰ ਨੇ ਸਚਿਆਰ ਦੇ ਮਗਰ ਲੱਗਣਾ, ਝੂਠੇ ਨੇ ਝੂਠੇ ਦਾ ਸੰਗ ਕਰਨਾ, ਸੱਚੇ ਨੇ ਸੱਚੇ ਦਾ। ਇਹ 22 ਧਾਰ ਦੇ ਜਿਹੜੇ ਰਾਜੇ ਨੇ ਇਹ ਖੋਟੀ ਮਤ ਦੇ ਨੇ, ਇਹ ਵੀ ਪਰਉਪਕਾਰ ਭੁਲਾ ਕੇ ਤੇ ਗੁਰੂ ਕਲਗੀਧਰ ਪਾਤਸ਼ਾਹ ਤੇ ਵਾਰ ਵਾਰ ਹਮਲੇ ਦੀ ਪਲੈਨਿੰਗ ਕਰਦੇ ਰਹਿੰਦੇ ਆ। ਪਿਛਲੇ ਦਿਨੀ ਵੀ ਕਿਹਾ, ਕਈ ਵਾਰੀ ਕਿਹਾ, ਕਿੰਨੇ ਅਕਿਰਤ ਘਣ ਹੋ ਗਏ ਇਹ ਪਰਉਪਕਾਰ ਭੁੱਲ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਜੇ ਗਵਾਲੀਅਰ 'ਚ ਮਹਾਰਾਜ ਬੰਦੀ ਛੋੜ ਦਾਤਾ ਬਣ ਕੇ ਗਏ, ਕੀ ਲੋੜ ਪਈ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ? ਇਹ ਇਹਨਾਂ ਦੇ ਪੁਰਖਾਂ ਨੂੰ, ਇਹਨਾਂ ਦੇ ਵੱਡ ਵਡੇਰਿਆਂ ਨੂੰ ਉਸ ਕਿਲੇ ਵਿੱਚੋਂ ਆਜ਼ਾਦ ਕਰਵਾਉਣ ਵਾਸਤੇ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ, ਜਿਹੜੇ ਖੁਦ ਕਹਿੰਦੇ ਆ ਵੀ ਜੇ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤਾ ਬਣ ਕੇ ਨਾ ਆਉਂਦੇ ਤਾਂ ਸਾਡਾ ਨਾਮ ਕਿਹਨੂੰ ਪਤਾ ਲੱਗਣਾ ਸੀ, ਅਸੀਂ ਤਾਂ ਉਸ ਕੈਦ ਖਾਨੇ ਵਿੱਚ ਕੈਦ ਹੋ ਕੇ ਸਦਾ ਲਈ ਮਿੱਟ ਜਾਣਾ ਸੀ। ਪਰ ਅੱਜ ਉਹੀ ਕਹਿੰਦੇ ਉਹਨਾਂ ਦੀ ਅੱਗੋਂ ਅੰਸ਼ ਵੰਸ਼ ਜਿਹੜੀ ਆ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦੇ ਆ। ਮਹਾਰਾਜ ਜੀ ਇਹ ਖੋਟੀ ਮੱਤ ਵਾਲੇ ਤੁਰਕ ਜਿਹੜੇ ਦਿੱਲੀ ਤੋਂ ਚੜ੍ਹ ਕੇ ਆਏ, ਇਹ ਖੋਟੀ ਮੱਤ ਵਾਲਿਆਂ ਦੇ ਮਗਰ ਲੱਗ ਕੇ ਇਹਨਾਂ ਨੇ ਅੱਜ ਇੱਥੇ ਹਮਲਾ ਕੀਤਾ ਹੈ।
1: ਲੇਤ ਰੁਲਾਏ ਨਾ ਦੇਤੇ ਜਾਨ,
0: ਇਸ ਲਈ ਮਹਾਰਾਜ ਜੀ ਇਹਨਾਂ ਦੇ ਕੀਤੇ ਦੀ ਦਾ ਫਲ ਇਹਨਾਂ ਨੂੰ ਅਸੀਂ ਜ਼ਰੂਰ ਦਿੰਦੇ ਜੇ ਤੁਹਾਡਾ ਸੁਨੇਹਾ ਸਾਡੇ ਤੱਕ ਨਾ ਪਹੁੰਚਦਾ, ਭਾਵ ਜੇ ਤੁਸੀਂ ਸੁਨੇਹਾ ਭੇਜਿਆ ਅਸੀਂ ਤਾਂ ਵਾਪਸ ਤੁਹਾਡੇ ਕੋਲ ਆਏ ਹਾਂ।
1: ਇਸ ਵਿਦ ਪਾਵੇ ਮੂਡ ਅਜ਼ਾਨ,
0: ਇਸ ਤਰ੍ਹਾਂ ਉਹ ਮੂਰਖ ਤੇ ਅਣਜਾਣ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੌਣ ਨੇ, ਉਹ ਅੱਜ ਜਿਹੜਾ ਬਚ ਕੇ ਨਿਕਲੇ ਹਨ।
1: ਸਭ ਪਹਾੜੀਏ ਟਰਤ ਕਰ ਗਏ,
0: ਕਹਿੰਦੇ ਉਹ ਪਹਾੜੀਏ ਤਾਂ ਪਹਿਲਾਂ ਹੀ ਖਿਸਕ ਗਏ ਜਦੋਂ ਪਤਾ ਲੱਗਾ ਵੀ ਇਹਨਾਂ ਦਾ ਪਲੜਾ ਭਾਰੀ ਹੋ ਗਿਆ, ਵੀ ਇਹਨਾਂ ਦੇ ਜਿਹੜੇ ਮੁਖੀ ਸੀ ਉਹ ਇੱਕ ਮਾਰਿਆ ਗਿਆ ਇੱਕ ਜ਼ਖਮੀ ਹੋ ਗਿਆ, ਇਹ ਕਿੱਥੇ ਹੁਣ ਬਚਣ। ਉੱਥੇ ਪਹਿਲਾਂ ਹੀ ਆਪੋ ਆਪਣੀ ਰਿਆਸਤਾਂ ਵਿੱਚ ਚਲੇ ਗਏ ਸਨ।
1: ਸ਼ੈਲਨ ਵਿਖੇ ਪਰਵੇਸਤ ਭਏ,
0: ਸ਼ੈਲਨ ਵਿਖੇ ਆਪੋ ਆਪਣੀ ਰਿਆਸਤਾਂ ਵਿੱਚ ਜਾ ਲੁਕੇ ਸਨ।
1: ਸੁਣ ਕਰ ਧੀਰਜ ਪ੍ਰਭੂ ਬਖਾਨਾ,
0: ਜਦੋਂ ਗੁਰੂ ਕੇ ਖਾਲਸੇ ਗੁਰੂ ਕੇ ਪਿਆਰਿਆਂ ਕੋਲੋਂ ਇਹ ਬਚਨ ਸੁਣੇ ਤਾਂ ਸਤਿਗੁਰੂ ਮਹਾਰਾਜ ਜੀ ਆਖਦੇ ਹਨ,
1: ਸਾਨੇ ਸੁਨੇਹੀਆਂ ਤੁਰ ਕਾਨਾ।
0: ਸਾਹਿਬ ਜੀ ਕਹਿਣ ਲੱਗੇ ਜੋ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਇਆ ਸੀ ਉਹ ਉਸ ਤਰ੍ਹਾਂ ਦਾ

0: ਖਾਲਸੇ ਵਿੱਚ ਵਾਧਾ ਹੋਏਗਾ। ਜਿਵੇਂ ਜਿਵੇਂ ਗੁਰੂ ਕੇ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ, ਤਿਵੇਂ ਤਿਵੇਂ ਇਹਨਾਂ ਦੇ ਅੰਦਰ ਈਰਖਾ ਵੀ ਵੱਧਦੀ ਜਾਵੇਗੀ।
1: ਤਯੋ ਤਯੋ ਤੁਰ ਗੁਣ ਪ੍ਰਾਪਤ ਵਾਧਾ,
0: ਔਰ ਤਿਵੇਂ ਤਿਵੇਂ ਤੁਰਕ ਜਿਹੜੇ ਆ, ਇਹ ਤਾਂ ਹਜੇ ਸ਼ੁਰੂਆਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਕਿਹਾ, ਕਹਿੰਦੇ ਇਹ ਤਾਂ ਸ਼ੁਰੂਆਤ ਹੈ, ਜਿਵੇਂ ਜਿਵੇਂ ਗੁਰੂ ਕੇ ਖਾਲਸੇ ਵਿੱਚ ਵਾਧਾ ਹੋਏਗਾ ਇਹ ਤਾਂ ਚੜ ਕੇ ਆਉਣਗੇ।
1: ਆਪਣੇ ਕਾਇਲ ਸਿੰਘ ਉਠਾਏ,
0: ਇਸ ਵਾਸਤੇ ਤੁਸੀਂ ਇਹ ਛੱਡ ਦਿਓ, ਜਿਵੇਂ ਉਹ ਮਾਲਕ ਦੀ ਮੌਜ ਹੈ, ਆਉਣ ਵਾਲਾ ਸਮਾਂ ਉਦਾਂ ਬਣੇਗਾ। ਜਾਓ ਮੈਦਾਨ ਵਿੱਚ, ਜਿਹੜੇ ਆਪਣੇ ਸਿੰਘ ਜ਼ਖਮੀ ਪਏ ਆ ਉਹਨਾਂ ਨੂੰ ਲੈ ਕੇ ਆਉਣਾ ਕਰੋ।
1: ਜੋ ਮਰ ਗਏ ਸੋ ਸੁਰਗ ਸਦਾਏ,
0: ਔਰ ਜਿਹੜੇ ਇੱਥੇ ਸਰੀਰ ਛੱਡ ਗਏ ਨੇ ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਜਾਵੇ।
1: ਤਰ ਇਕੱਤਰ ਤਿੰਨ ਦਿਨ ਹੁੰਦਾ ਹੋ,
0: ਚਿਖਾ ਤਿਆਰ ਕਰੋ। ਜਿਹੜੇ ਸਾਡੇ ਸਿੰਘ ਸ਼ਹੀਦ ਹੋਏ, ਸਰੀਰ ਛੱਡ ਗਏ, ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਮਹਾਰਾਜ ਜੀ ਕਹਿੰਦੇ ਕਰਨਾ ਕਰੋ।
1: ਆਵਤ ਪੋਏ ਆਨੰਦਪੁਰ ਮਾਹੋ,
0: ਫਿਰ ਗੁਰੂ ਮਹਾਰਾਜ ਜੀ ਜਿੱਥੇ ਬਿਰਾਜਮਾਨ ਸੀ ਉੱਥੋਂ ਉੱਠ ਕੇ ਆਨੰਦਪੁਰ ਸਾਹਿਬ ਅੰਦਰ ਨਿਜ ਅਸਥਾਨ ਤੇ ਆਉਂਦੇ ਹਨ।
1: ਬਣਾਏ
0: ਇਸ ਤਰ੍ਹਾਂ ਕਹਿੰਦੇ ਨੇ ਭਾਈ ਰਾਮ ਕੋਇਰ ਜੀ, ਗੁਰੂ ਮਹਾਰਾਜ ਜੀ ਦਾ ਇਤਿਹਾਸ ਸਰੋਤਿਆਂ ਨੂੰ ਸੁਣਾ ਰਹੇ ਨੇ, ਔਰ ਕਵੀ ਸੰਤੋਖ ਸਿੰਘ ਜੀ ਨੇ ਉਹਨੂੰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਪ੍ਰਸੰਗ, ਇਹ ਇਤਿਹਾਸ ਜਿਹੜਾ ਉਹ ਲਿਖਵਾਉਣਾ ਕੀਤਾ, ਜਿਹੜਾ ਅੱਜ ਅਸੀਂ ਬੜੇ ਪਿਆਰ ਅਤੇ ਸਤਿਕਾਰ ਨਾਲ ਇਹ ਇਤਿਹਾਸ ਸਰਵਣ ਕੀਤਾ ਹੈ। ਇੱਥੇ ਅਸੀਂ ਮਾਣ ਅਹੰਕਾਰ 'ਤੇ ਚੜ੍ਹ ਕੇ ਨਹੀਂ ਆਉਣਾ, ਬੜੀ ਵਾਰ ਬੇਨਤੀ ਕੀਤੀ ਹੈ, ਅਸੀਂ ਇੱਥੇ ਨਿਭ ਕੇ ਆਉਣਾ ਹੈ। ਜੇ ਗੁਰੂ ਮਹਾਰਾਜ ਦੀ ਬਖਸ਼ਿਸ਼ ਲੈਣੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਲੋਕ ਵੀ ਸੁਖੀ ਹੋਵੇ ਅਤੇ ਪਰਲੋਕ ਵੀ ਸੁਖੀ ਹੋਵੇ, ਫਿਰ ਅਸੀਂ ਇਸ ਘਰ ਦੇ ਵਿੱਚ ਕਦੇ ਹਉਮੈ 'ਤੇ ਸਵਾਰ ਹੋ ਕੇ ਨਹੀਂ, ਅਹੰਕਾਰ 'ਤੇ ਸਵਾਰ ਹੋ ਕੇ ਨਹੀਂ, ਅਸੀਂ ਇੱਥੇ ਆਉਣਾ ਨਿਭ ਕੇ, ਨਿਮਰਤਾ ਵਾਲਾ ਗੁਣ ਲੈ ਕੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਏ ਹਮਾਰੀ। ਸਤਿਗੁਰੂ ਜੀ, ਅਸੀਂ ਇਸ ਦਰ ਦੇ ਗੋਲੇ ਬਣਨ ਵਾਸਤੇ ਆਏ ਹਾਂ, ਅਤੇ ਤੁਸੀਂ ਤਰਸ ਕਿਰਪਾ ਰਹਿਮਤ ਕਰਕੇ ਸਾਨੂੰ ਆਪਣੇ ਘਰ ਦੇ ਗੋਲੇ ਬਣਾ ਕੇ ਰੱਖੋ। ਨਾਨਕ

ਸਤਿਗੁਰੂ ਪਾਤਸ਼ਾਹ ਜੀ ਮਿਹਰਾਮਤ ਕਰਨ, ਸਾਡੀਆਂ ਤੁਹਾਡੀਆਂ ਹਾਜ਼ਰੀਆਂ ਗੁਰੂ ਚਰਨਾਂ 'ਚ ਲੱਗ ਜਾਣ, ਬਾਣੀ ਔਰ ਬਾਣੀ ਦੇ ਧਾਰਨੀ ਬਣੀਏ, ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਗ ਬਹਾਦਰ ਸਿਮਰਿਆ ਘਰ ਨੌਨ ਦਾ ਬਿਤਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਵਿਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ, ਚਾਲੀਆਂ ਮੁਕਤਿਆਂ ਹਠੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ, ਤਿਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਨੀਆਂ

ਵਿਵੇਚ ਹੀ ਬਤੀਤ ਕਰਵਾਵਨਾ ਸਤਿਗੁਰ ਜੀ ਆਪ ਜੀਆਂ ਦੇ ਹਜ਼ੂਰਾਂ ਪਵਿੱਤਰ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਨਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਮਹੱਲਾ ਪਹਿਲਾ ਸੇ ਘਰ ਸਿਵ ਸਿਪਦੇਸੋ ਗੁਰਗੁਰੇ ਕਵੀ ਸੋ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਚਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਹੋ ਹੋਆ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਰਾਗ ਤਨਾ ਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਕਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਬਰੋ ਕਰੇ ਸਰਵ ਬਨ ਰਾਉ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਉ

ਆਪਣ ਵੱਡਾ ਹੀ ਰਹਾਉ। ਸਾਕਤ ਹਰ ਸਾਧਨ ਜਾਣੀ ਆਤਨ ਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚਲੈ ਚੁਭੈ ਦੁਖ ਪਾਵ ਹੈ ਜਮਕਾਲ ਸਹਿ ਸਿਰਜੰਡਾ ਹੀ।

ਵਸਨ ਸੁਹੇਲਾ ਆਓ ਦੋ ਘਟੇ ਦਿਨ ਸਰੈ ਨਾਰੇ ਮਨ ਗੁਰ ਮੇਲੇ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੇਹੁ ਰਸ ਕਥ ਕਥਾ ਤਿਨ ਜਾਨੀ ਜਾ

संत कर चौथा तन तन सहज रामदास महाराज सुधि सुनता सचे पातशाह।

ਮਹਲਾ ਵਾਰ ਸਲੋਕਾਂ ਨਾ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਤੁੰਡੇ ਅਸ ਰਾਜੇ ਕੀ ਤੁਨੀ ਸਲੋਕ ਮਹਲਾ ਪਹਿਲਾ ਪੱਲੇ ਹਾਰੀ ਗੁਰ ਆਪਣੇ

Thank you.

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਅਕਾਰ ਸੱਚੇ ਤੇਰੇ ਕਰਮ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਬਤਾਂ ਸੱਚੇ ਸਬਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਣ ਸੱਚ ਜੋ ਮਰਚ ਮੈਂ ਸੋ ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆ।

0: ਜਪ ਪੁੱਛਣ ਦਾ ਵੱਡੀ ਬੜੇ ਜੈ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਮਹਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਬਿਨਾ ਇੱਕ ਨਾ ਪਾਣੇ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵਪੇ ਅੱਖ ਨਾ ਜਾਪੇ ਜਾਂ ਕਿਸੇ ਅਣੇ ਰਾਸ ਨਾਨਕ ਗੁਰਮੁਖ ਜਾਣੀਏ।

0: ਬਿਸਮਾਤ ਅਗਨੀ ਖੇਡੇ ਵਿਡਾਣੀਆਂ, ਬਿਸਮਾਤ ਧਰਤੀ ਬਿਸਮਾਤ ਖਾਣੀ, ਬਿਸਮਾਤ ਸਾਧ ਲੱਗੇ ਪ੍ਰਾਣੀ, ਬਿਸਮਾਤ ਸੰਯੋਗ ਬਿਸਮਾਤ ਵਿਯੋਗ, ਬਿਸਮਾਤ ਭੁੱਖ ਬਿਸਮਾਤ ਪੋ, ਬਿਸਮਾਤ ਸਿਫਤ ਬਿਸਮਾਤ ਸਲਾਹ, ਬਿਸਮਾਤ ਉਜੜ ਬਿਸਮਾਤ ਰਾਹ, ਬਿਸਮਾਤ ਨੇੜੇ ਬਿਸਮਾਤ ਦੂਰ, ਬਿਸਮਾਤ ਦੇਖੇ ਹਾਜਰਾ ਹਜੂਰ, ਵੇਖ ਵਿੜਾ ਰਹਿਆ ਬਿਸਮਾਤ, ਨਾਨਕ ਬੂਜਨ ਪੂਰੇ ਪਾਕ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੰਸਾਰ, ਕੁਦਰਤ ਪਤਲੇ

ਕੁਦਰਤ ਜਾਤੀ ਹੰਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਨ ਅਭਿਮਾਨ ਕੁਦਰਤ ਪਾਉਣ ਪਾਣੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਵਲ ਰਿਧ ਧਾਰੰਗ

ਸੋਰਠੇ ਗੁਰ ਅਰਜੁਨ ਪੁਰਖ ਪਰਮਾਨ ਪਾਰਥੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ।

0: ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਆਮਰਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਭਿਖੋ ਨੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਭਿਖੋ ਨੈਣ।
1: ਸਤਿ ਰੂਪ ਸਤਿ ਨਾਮ।

अर्जन गुर भगत के हेत पाए रहो मिल राम सियों।

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ।

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ

जैत श्री महला चौथा कर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 696 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਵੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਨ ਲਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

एको नाम भारो लिखे रंग कुड़ा।

नानक हर जे कर सब दे सवार हा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸੋ ਸਤਿਗੁਰੂ ਜੀ ਸਾਵਣ ਮਹੀਨੇ ਦੇ ਵਿੱਚ ਜੋ ਸਾਨੂੰ ਪਾਵਨ ਸੰਦੇਸ਼ ਦੇਣਾ ਕਰਦੇ ਨੇ, ਆਓ ਪਿਆਰ ਸਤਿਕਾਰ ਦੇ ਨਾਲ ਸਰਵਨ ਕਰਨਾ ਕਰੀਏ ਜੀ। ਬਾਰਾਂ ਮਹੱਲਾ ਪੰਜਵਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਵਨ ਸਰਸੀ ਕਾਮਨੀ

Kota paling sejuk.

0: ਵਿਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਿਲ ਚੰਗੂਰ ਪੈਰ ਹਲਾਇਨ ਫਿਰਨ ਸਿਰ ਉੱਡ ਉੱਡ ਰਾਵਾ ਛਾਟੇ ਪਾਏ ਵੇਖੇ ਲੋਕ ਸਿਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਛੜੇ ਧਰਤੀ

ਸਲੋਕ ਮਹਲਾ ਪਹਿਲਾ। ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਹਾਂ ਵਿੱਚ ਕੱਟਿਆ ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆ ਕੂੜਿਆ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੇ ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਏ ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ, ਹਉਮੈ ਕਰ ਕਰ ਜੰਤੀ ਉਪਾਇਆ।